એ ચા બખ્શિશ કરો, એ રીજ બખ્શિશ કરો કે મેં તોડી ગુણા નાલ તોડી નામ નાલ રચિયા રમા, રુચિ મેરી નામ વિચ લગ જાવે, ક્યોંકિ બડા ઔખા કામ હો રહ્યા, બહુત ઔખા કામ હૈ, નામ જપણા બડા ઔખા કામ હો ગયા, નિત શિકાયત રહીએ, હૃદય ચ પ્રવેશ હી નહીં કરતા, ટિકદા હી નહીં, મન ટિકદા હી નહીં નામ વિચ, હાલાંકિ પતા હૈ ਇਸ ਗੱਲ ਬਾਰੇ ਜਾਣਦਾ ਮਨ ਸਾਰਾ ਕੁਛ ਹੈ, ਮਨੁੱਖ ਨੂੰ ਪਤਾ ਹੈ, ਔਰ ਮਨੁੱਖ ਨੂੰ ਸਮਝਾਉਣ ਵਾਸਤੇ ਹਰ ਧਰਮ ਵਾਲਿਆਂ ਨੇ, ਹਰ ਸੋਝੀ ਵਾਲਿਆਂ ਨੇ, ਹਰ ਸਮਝ ਵਾਲੇ ਨੇ ਗੱਲ ਕੀਤੀ ਹੈ। ਸਾਹਿਬ ਕਹਿੰਦੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਕੋਈ ਵੀ ਧਰਮ ਗ੍ਰੰਥ ਲੈ ਲਓ, ਕੋਈ ਵੀ ਉੱਚੀ ਵਿਚਾਰਧਾਰਾ ਵਾਲਾ ਗ੍ਰੰਥ ਚੁੱਕ ਲਓ, ਸਾਰੇ ਹੀ ਇਹ ਕਹਿੰਦੇ ਨੇ ਜੇ ਜੀਵਨ ਵਿੱਚ ਪ੍ਰਭੂ ਦਾ ਨਾਮ ਨਹੀਂ ਨਾ ਤੇ ਬਾਕੀ ਸਾਰੀਆਂ ਗੱਲਾਂ ਹੋਚੀਆਂ ਨੇ, ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਹਾਂ, ਜਿਨ੍ਹਾਂ ਤੇ ਸਾਹਿਬ ਦੀ ਰਹਿਮਤ ਹੋਈ, ਜਿਨ੍ਹਾਂ ਨੇ ਪੱਲਾ ਫੈਲਾਇਆ ਹੈ ਆਪਣਾ, ਜਿਨ੍ਹਾਂ ਨੇ ਝੋਲੀ ਅੱਡੀ ਹੈ ਮਾਲਕ ਦੇ ਦਰ ਤੇ, ਇਹ ਕਹਿ ਕੇ ਕਿ ਮੈਨੂੰ ਚਾਹ ਬਖਸ਼ੋ ਆਪਣਾ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਇਹ ਕਹਿ ਕੇ ਜਿਹਨਾਂ ਝੋਲੀ ਅੱਡੀ ਏ, ਉਹਨਾਂ ਦੇ ਸਾਹਿਬ ਕਹਿੰਦੇ ਨੇ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ, ਭਗਤਾਂ ਦੇ ਮਨ ਚ ਵਸ ਜਾਂਦਾ ਇਹ ਅਮੋਲਕ ਖਜ਼ਾਨਾ, ਨਾਮ ਦਾ ਇਹ ਅਮੋਲਕ ਖਜ਼ਾਨਾ ਭਗਤਾਂ ਦੇ ਹਿਰਦੇ ਚ ਟਿਕ ਜਾਂਦਾ, ਉਹਨਾਂ ਦਾ ਧਿਆਨ ਲੱਗ ਜਾਂਦਾ। ਕਦੇ ਸੋਚਣਾ ਚਾਹੀਦਾ ਉਹਨਾਂ ਦਾ ਧਿਆਨ ਲੱਗ ਜਾਂਦਾ, ਸਾਡਾ ਕਿਉਂ ਨਹੀਂ ਲੱਗਦਾ, ਸਿਮਰਨ ਵਿੱਚ ਭਜਨ ਵਿੱਚ ਸਾਡਾ ਮਨ ਕਿਉਂ ਨਹੀਂ ਲੱਗਦਾ, ਉਹ ਵੀ ਮਹਾਰਾਜ ਨੇ ਕਾਰਨ ਦੱਸੇ। ਮੋਹ ਬਾਦ ਹੰਕਾਰ, ਜਦੋਂ ਵੀ ਹਿਰਦੇ ਚ ਨਾਮ ਨਾ ਵਸੇ, ਨਾਮ ਦਾ ਕਸੂਰ ਨਹੀਂ ਗਿਣਨਾ, ਸੋਚਣਾ ਅੰਦਰ ਲੰਘਦਾ ਕਿਉਂ ਨਹੀਂ, ਅੰਦਰ ਟਿਕਦਾ ਕਿਉਂ ਨਹੀਂ, ਅੰਦਰ ਕੋਈ ਕਸਰ ਹੋਵੇ, ਅੰਦਰ ਕੁਝ ਐਸਾ ਹੋਵੇਗਾ ਜਿਹੜਾ ਨਾਮ ਨੂੰ ਅੰਦਰ ਲੰਘਣ ਨਹੀਂ ਦਿੰਦਾ, ਅੰਦਰ ਟਿਕਣ ਨਹੀਂ ਦਿੰਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਸਾਹਿਬ ਕਹਿੰਦੇ ਨੇ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਸੋਨਾ ਖਿੱਚੀ ਜਾ ਰਿਹਾ, ਸੋਨੇ ਨਾਲ ਮਨ ਲੱਗ ਗਿਆ, ਸੋਨੇ ਦੀ ਪਕੜ ਬਣ ਗਈ ਹੈ, ਰਸ ਸੋਇਨਾ, ਸੋਨਾ ਪਾਉਣ ਦਾ, ਸੋਨਾ ਵੇਖਣ ਦਾ, ਸੋਨਾ ਵਿਖਾਉਣ ਦਾ, ਇਕੱਠਾ ਕਰਨ ਦਾ ਸਵਾਦ ਪੈ ਗਿਆ। ਇਸੇ ਤਰ੍ਹਾਂ ਚਾਂਦੀ ਦੀ ਗੱਲ ਕੀਤੀ, ਰਸ ਸੋਇਨਾ ਰਸ ਰੂਪਾ, ਇੱਕ ਰਸ ਅੱਖਾਂ ਦਾ ਵੀ ਪੈ ਗਿਆ।

ਤੂੰ ਵੱਲ ਖਿੱਚਿਆ ਹੋਇਆ ਬੰਦਾ। ਰਸ ਘੋੜੇ ਰਸ ਸੇਜਾ ਮੰਦਰ ਸਵਾਰੀਆਂ ਦੀ ਇੱਛਾ ਲੈ ਕੇ ਸਵਾਰੀਆਂ ਦੀ ਇੱਛਾ ਨਾਲ ਭਰਿਆ ਬੰਦਾ। ਰਸ ਮਿੱਠਾ ਰਸ ਮਾਸ ਤਰ੍ਹਾਂ ਤਰ੍ਹਾਂ ਦੇ ਖਾਣ ਦੇ ਪਦਾਰਥਾਂ ਦੇ ਰਸ ਚ ਰਤਾ ਆ ਬੰਦਾ। ਇਹਤੇ ਰਸ ਸਰੀਰ ਕੇ ਧੰਨ ਗੁਰੂ ਨਾਨਕ ਕਹਿੰਦੇ ਨੇ ਇੰਨੇ ਸਵਾਦਾਂ ਦੇ ਮਗਰ ਲੱਗਿਆ ਹੋਇਆ ਤੈਨੂੰ ਨਾਮ ਦਾ ਸਵਾਦ ਕਿੱਥੋਂ ਆ। ਨਾਮ ਦਾ ਸਵਾਦ ਅੰਦਰ ਟਿਕਾਉਣ ਵਾਸਤੇ ਤੈਨੂੰ ਕੋਈ ਥਾਂ ਤਾਂ ਬਣਾਉਣੀ ਪੈਗੀ, ਕਿੱਥੇ ਟਿਕੇ। ਕੋਈ ਬੰਦਾ ਆ ਜਾਂਦਾ ਘਰ ਵਿੱਚ ਤੇ ਆਖੀਦਾ ਸਾਡੇ ਕੋਲ ਤਾਂ ਥਾਂ ਹੀ ਬੜੀ ਥੋੜੀ ਹੈ, ਕਿੱਥੇ ਟਿਕਾਈਏ ਤੁਹਾਨੂੰ। ਅੱਗੇ ਹੀ ਕਈ ਜੀ ਇਕੱਠੇ ਹੋਏ ਹੋਏ ਆ, ਇੱਕ ਕਮਰਾ ਹੈ ਉਹਦੇ ਚ ਕਿੰਨੇ ਜਣੇ ਰਹਿੰਦੇ ਆ, ਗੁੰਜਾਇਸ਼ ਹੀ ਕੋਈ ਨੀ ਕਿਸੇ ਹੋਰ ਦੇ ਰਹਿਣ। ਇਹ ਅੰਦਰ ਹਿਰਦੇ ਵਿੱਚ ਵੀ ਕਿੰਨੇ ਹੀ ਜੀ ਇਕੱਠੇ ਕਰ ਰੱਖੇ ਨੇ। ਨਾਮ ਵਰਗੇ ਉਚੇਚੇ ਮਹਿਮਾਨ ਦੇ ਵਸਣ ਦੀ ਥਾਂ ਨਹੀਂ। ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਥਾਂ ਨਹੀਂ ਦੇ ਸਕਿਆ ਨਾ, ਜਿਹੜਾ ਅੰਦਰੋਂ ਗੈਰ ਜ਼ਰੂਰੀ ਰਸਾਂ ਨੂੰ ਕੱਢ ਕੇ ਜ਼ਰੂਰੀ ਰਸ ਨੂੰ ਅੰਦਰ ਥਾਂ ਨਹੀਂ ਦੇ ਸਕਿਆ, ਉਹਨਾਂ ਦੇ ਬਾਰੇ ਸਾਹਿਬ ਕਹਿੰਦੇ ਨੇ ਮੋਹ ਪਾਦ ਹੰਕਾਰ ਸਰ ਭਰ ਰੁਨਿਆ। ਹੰਕਾਰ ਅੰਦਰ ਟਿਕਿਆ ਰਹਿਣ ਦਿੱਤਾ, ਮੋਹ ਅੰਦਰ ਟਿਕਿਆ ਰਹਿਣ ਦਿੱਤਾ, ਝੂਠ ਅੰਦਰ ਟਿਕਿਆ ਰਹਿਣ ਦਿੱਤਾ, ਤੇ ਅਖੀਰ ਕੀ ਹੋਇਆ, ਉਹਨਾਂ ਤਾਂ ਕੋਈ ਨੀ ਪ੍ਰਸੰਨ ਕਰਨਾ, ਇਹਨਾਂ ਅੰਦਰ ਟਿਕਿਆ ਨੇ ਤਾਂ ਕੋਈ ਨੀ ਸਵਾਦ ਦੇਣਾ, ਇਹ ਤਾਂ ਰੁਆਉਣਗੇ ਅਖੀਰ ਵਿੱਚ। ਮੋਹ ਵੀ ਰੁਆਵੇਗਾ, ਹੰਕਾਰ ਵੀ ਰੁਆਵੇਗਾ, ਝੂਠ ਵੀ ਰੁਆਵੇਗਾ। ਸੁੱਖ ਨਾ ਪਾਇਨ ਮੂਲ ਨਾਮ ਵਿਛੁੰਨਿਆ, ਮੇਰੀ ਮੇਰੀ ਧਾਰ ਬੰਧਨ ਬੰਧਿਆ। ਆਪਣੇ ਆਲੇ ਦੁਆਲੇ ਆਪ ਹੀ ਬੰਧਨ ਫੈਲਾ ਰੱਖੇ, ਮੈਂ ਮੇਰੀ ਦੇ ਚੱਕਰ ਵਿੱਚ, ਇਹ ਮੇਰਾ ਏ, ਉਹ ਮੇਰਾ ਏ, ਮੈਂ ਫਲਾਣੇ ਦਾ, ਫਲਾਣਾ ਮੇਰਾ ਏ, ਇਸ ਪਕੜ ਦੇ ਵਿੱਚ ਨਾਮ ਨਾਲ ਮੇਰ ਪੈਦਾ ਨਹੀਂ ਕੀਤੀ ਜਾ ਸਕੀ, ਵਾਹਿਗੁਰੂ ਨਾਲ ਮੇਰ ਨਹੀਂ ਪੈਦਾ ਕੀਤੀ ਜਾ ਸਕੀ। ਤੇ ਫਿਰ ਕੀ ਹੋਇਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਮਾਇਆ ਦੇ ਧੰਦਿਆਂ ਚ ਫਸਿਆ ਹੋਇਆ, ਜੰਮਣ ਮਰਨਾ ਬਣਿਆ ਰਿਹਾ, ਨਰਕਾਂ ਸੁਰਗਾਂ ਦਾ ਚੱਕਰ ਚੱਲਦਾ ਰਿਹਾ। ਤੇ ਸਾਹਿਬ ਕਹਿੰਦੇ ਨੇ ਸੋਚ ਸੋਚ ਕੇ, ਵਿਚਾਰ ਵਿਚਾਰ ਕੇ, ਸੋਧ ਸੋਧ ਕੇ, ਅਖੀਰ ਨਤੀਜਾ ਇਹ ਕੱਢਿਆ, ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾਮ ਬਿਨਾ ਸੁੱਖ ਨਾ ਹੈ ਸਰ ਪਰ ਹਾਰਿਆ। ਅਖੀਰ ਬੰਦਾ ਜ਼ਿੰਦਗੀ ਦੀ ਬਾਜ਼ੀ ਹਾਰ ਜਾਏਗਾ, ਨਾਮ ਤੋਂ ਬਿਨਾ ਸੁਖੀ ਨਾ ਹੋ ਸਕੇਗਾ। ਬਹੁਤ ਵੱਡਾ ਸੁੱਖ ਹੈ, ਹੁਣ ਗੱਲ ਇਹ ਕੋਈ ਚੱਖਣ ਨੂੰ ਹੀ ਤਿਆਰ ਨਾ ਹੋਵੇ, ਕੋਈ ਉਹ ਸੁੱਖ ਲੈਣ ਨੂੰ ਹੀ ਤਿਆਰ ਨਾ ਹੋਵੇ। ਇੱਕ ਸਾਖੀ ਕਹਿੰਦੇ ਨੇ, ਕਹਿੰਦੇ ਨੇ ਕੋਈ ਬੰਦਾ ਸੀ ਲੱਕੜਾਂ ਕੱਟਣ ਜਾਂਦਾ, ਲੱਕੜਾਂ ਦੀ ਪੰਡ ਚੁੱਕਦਾ ਹੈ, ਚੁੱਕ ਕੇ ਲੈ ਜਾਂਦਾ ਹੈ ਘਰ ਜਾ ਕੇ, ਉਸ ਲੱਕੜਾਂ ਦੀ ਪੰਡ ਨੂੰ ਵੇਚਦਾ ਹੈ, ਕੋਈ 2 ਟਕੇ ਉਸਦੇ ਵੱਟ ਕੇ ਰੋਟੀ ਚੱਲ ਜਾਂਦੀ। ਰਾਹ ਵਿੱਚ ਇੱਕ ਮਹਾਤਮਾ ਵੀ ਰੋਜ਼ ਮਿਲਦੇ ਨੇ, ਕਦੇ ਆਉਂਦੇ ਆ ਕਦੇ ਜਾਂਦੇ ਆ, ਮਿਲ ਪੈਂਦੇ ਨੇ, ਇਹ ਸਿਰ ਝੁਕਾ ਕੇ ਉਹਨਾਂ ਦਾ ਆਦਰ ਵੀ ਕਰ ਛੱਡਦਾ। ਇੱਕ ਦਿਨ ਮਹਾਤਮਾ ਨੇ ਰਾਹ ਰੋਕ ਲਿਆ, ਕਹਿਣ ਲੱਗੇ ਕਿਉਂ ਪਿਆਰੇ ਆ, ਇਹ ਸਾਰੀ ਉਮਰ ਲੱਕੜਾਂ ਹੀ ਢੋਂਦਾ ਰਹੇਗਾ। ਕਹਿਣ ਲੱਗਾ ਜੀ ਹੋਰ ਕੀ ਕਰਾਂ। ਕਹਿਣ ਲੱਗੇ ਨਗਰ ਚੋਂ ਨਿਕਲਿਆ, ਜੰਗਲ ਵਿੱਚ ਆਇਆ, ਲੱਕੜਾਂ ਲੈ ਗਿਆ, ਵੇਚ ਲਈਆਂ, ਰੋਟੀ ਚਲਾ ਲਈ, ਚੱਲ ਜਾਂਦੀ ਹੈ। ਕਹਿੰਦਾ ਜੀ ਕੋਈ ਨੀ ਚੱਲ। ਕਹਿਣ ਲੱਗੇ ਫਿਰ ਕੋਈ ਹੋਰ ਉੱਦਮ ਕਰ, ਲੱਕੜਾਂ ਹੀ ਢੋਂਦਾ ਰਹੇਗਾ। ਕਹਿਣ ਲੱਗਾ ਜੀ ਹੋਰ ਕੀ ਕਰਾਂ ਦੱਸੋ। ਸਾਹਿਬ ਉਹ ਮਹਾਤਮਾ ਕਹਿਣ ਲੱਗੇ, ਸੰਤ ਕਹਿਣ ਲੱਗੇ, ਇੰਜ ਕਰ ਇਸ ਜੰਗਲ ਦੇ ਜ਼ਰਾ ਅਗਲੇ ਹਿੱਸੇ ਚ, ਗਹਿਰੇ ਹਿੱਸੇ ਚ, ਜ਼ਰਾ ਅਗਲੇ ਪਾਸੇ ਜਾਵੇਗਾ ਨਾ, ਉੱਥੇ ਤੈਨੂੰ ਮਿੱਟੀ ਚ ਕੁਝ ਹਰਾ ਹਰਾ ਨਜ਼ਰ ਆਵੇਗਾ। ਜਿੱਥੇ ਮਿੱਟੀ ਵਿੱਚ ਹਰਾ ਹਰਾ ਅੰਸ ਵੇਖੇ ਨਾ, ਉਸ ਮਿੱਟੀ ਵਿੱਚ ਚਾਂਦੀ ਦਾ ਅੰਸ ਹੈ, ਉਸ ਮਿੱਟੀ ਨੂੰ ਛਾਣ ਕੇ ਚਾਂਦੀ ਕੱਢ ਲੈ, ਤੇਰੇ ਦੁੱਖ ਦੂਰ ਹੋ ਜਾਣਗੇ, ਤੇਰੀ ਭੁੱਖ ਦੂਰ ਹੋ ਜਾਏਗੀ। ਹੈਰਾਨ ਹੋ ਗਿਆ, ਅੱਖਾਂ ਚਮਕ ਪਈਆਂ, ਅੱਜ ਲੱਕੜਾਂ ਨਹੀਂ ਕੱਟੀਆਂ, ਲੱਕੜਾਂ ਕੱਟਣ ਦੀ ਬਜਾਏ ਗਹਿਰੇ ਜੰਗਲ ਦੇ ਅੰਦਰ ਚਲਾ ਗਿਆ। ਮਿੱਟੀ ਦੀ ਪਛਾਣ ਕਰਦਾ ਕਰਦਾ ਉਸ ਟਿਕਾਣੇ ਤੇ ਪਹੁੰਚ ਗਿਆ ਜਿੱਥੇ ਵਾਕਿਆ ਮਿੱਟੀ ਦੇ ਵਿੱਚ ਕੁਝ ਹਰਾ ਹਰਾ ਸੀ, ਕੁਝ ਨੀਲੀ ਨੀਲੀ ਬਹਾ ਪੈਂਦੀ ਸੀ। ਉਸ ਮਿੱਟੀ ਨੂੰ ਪੱਟਿਆ, ਪਛਾਣਿਆ, ਚਾਂਦੀ ਜਾਪੀ, ਚੋਖੀ ਸਾਰੀ ਮਿੱਟੀ ਇਕੱਠੀ ਕਰਕੇ ਘਰ ਲੈ ਆਇਆ, ਤੋਤਾ ਸੇਕ ਦਿੱਤਾ, ਗਾਲਿਆ ਉਸਨੂੰ, ਚਾਂਦੀ ਦੇ ਕਣ ਨਜ਼ਰ ਆਏ, ਚਾਂਦੀ ਮਿਲ ਗਈ। ਸਾਰਾ ਘਰ ਖੁਸ਼ੀਆਂ ਨਾਲ ਭਰ ਗਿਆ। ਚਾਂਦੀ ਲੈ ਕੇ ਬਾਜ਼ਾਰ ਗਿਆ, ਪੈਸੇ ਵੱਟੇ ਨੇ, ਘਰ ਦੀ ਭੁੱਖ ਦੂਰ ਹੋ ਗਈ। ਰੋਜ਼ ਹੁਣ ਲੱਕੜਾਂ ਲੈਣ ਨਹੀਂ ਜਾਂਦਾ, ਚਾਂਦੀ ਲੈਣ ਜਾਂਦਾ। ਅਖੀਰ ਜਾਨਵਰ ਰੱਖ ਲਿਆ, ਉਹਦੇ ਉੱਤੇ ਭਾਰ ਲੱਦ ਕੇ ਉਸ ਮਿੱਟੀ ਦਾ ਲਿਆਉਂਦਾ ਚਾਂਦੀ ਦਾ। ਸਾਹੂਕਾਰ ਬਣ ਗਿਆ। ਇੱਕ ਦਿਨ ਮਿੱਟੀ ਲੈ ਕੇ ਆ ਰਿਹਾ ਮਹਾਤਮਾ, ਫਿਰ ਮਿਲ ਪਏ। ਕਹਿਣ ਲੱਗੇ ਕਿਉਂ ਸੱਜਣਾ, ਮਿੱਟੀ ਢੋਈ ਜਾਣੀ ਹੈ। ਕਹਿਣ ਲੱਗਾ ਜੀ ਮਿੱਟੀ ਥੋੜਾ ਹੈ, ਚਾਂਦੀ, ਇਸ ਮਿੱਟੀ ਚ ਤਾਂ ਬਹੁਤ ਸਾਰੀ ਚਾਂਦੀ। ਕਹਿਣ ਲੱਗੇ ਫਿਰ ਵੀ ਮਿੱਟੀ ਹੈ ਨਾ, ਭਾਵੇਂ ਚਾਂਦੀ ਹੈ ਤਾਂ ਮਿੱਟੀ ਨਾ, ਤੇ ਜੇ ਮਿੱਟੀ ਢੋਣੀ ਹੈ ਤੇ ਅੱਜ ਕਰ ਥੋੜੀ ਜਿਹੀ ਕੋਸ਼ਿਸ਼ ਹੋਰ ਕਰ, ਥੋੜਾ ਜਿਹਾ ਯਤਨ ਹੋਰ ਕਰ, ਜ਼ਰਾ ਕੁ ਅੱਗੇ ਜਾਵੇ ਪਹਾੜ ਦੀਆਂ ਉਹਨਾਂ ਨਿਵਾਣਾ

ਵਿੱਚ ਪਹਾੜ ਦੀ ਵਾਦੀ ਦੇ ਵਿੱਚ ਜ਼ਰਾ ਕੁ ਖੇਚਲ ਕਰਕੇ ਜਾਵੇਂ ਤੇ ਉੱਥੇ ਸੋਨੇ ਵਾਲੀ ਮਿੱਟੀ ਵੀ ਹੈ। ਤੈਨੂੰ ਜ਼ਰਾ ਦੂਰ ਜਾਣਾ ਪਏਗਾ, ਥੋੜਾ ਚੜ੍ਹਾਈ ਲਹਾਈ ਕਰਨੀ ਪਏਗੀ, ਸੋਨੇ ਵਾਲੀ ਮਿੱਟੀ ਵੀ ਹੈ। ਕਹਿਣ ਲੱਗਾ ਜੀ ਪਹਿਲਾਂ ਕਿਉਂ ਨੀ ਦੱਸਿਆ? ਕਹਿਣ ਲੱਗੇ ਹੁਣ ਜੋ ਦੱਸ ਦਿੱਤਾ, ਹੁਣ ਚਲਾ ਜਾ। ਚਾਂਦੀ ਵਾਲਾ ਪਾਸਾ ਲੰਘ ਗਿਆ, ਚਾਂਦੀ ਵਾਲੀ ਥਾਂ ਤੇ ਨਹੀਂ ਖਲੋਤਾ, ਸੋਨੇ ਵਾਲੀ ਥਾਂ ਤੇ ਜਾ ਅਟ ਗਿਆ। ਉੱਥੇ ਮਿੱਟੀ ਪੱਟੀ, ਮਿੱਟੀ ਵਿੱਚੋਂ ਸੋਨਾ ਚਲਕਦਾ ਹੈ, ਲੈ ਆਇਆ, ਗਾਲਿਆ, ਸੋਨਾ ਕੱਢਿਆ। ਹੁਣ ਸੋਨੇ ਦਾ ਵਪਾਰੀ ਹੋ ਗਿਆ, ਸਰਾਫ ਹੋ ਗਿਆ, ਬਹੁਤ ਵੱਡਾ ਵਪਾਰੀ ਬਣ ਗਿਆ, ਪੈਸਾ ਹੀ ਪੈਸਾ ਹੈ, ਧਨ ਨਾਲ ਘਰ ਭਰ ਗਿਆ। ਫਿਰ ਇੱਕ ਦਿਨ ਮਿਲ ਪਏ, ਕਹਿਣ ਲੱਗੇ ਮਿੱਟੀ ਢੋਈ ਜਾਣੀ ਹੈ। ਕਹਿਣ ਲੱਗਾ ਮਿੱਟੀ ਤਾਂ ਨਾ ਕਹੋ, ਸੋਨਾ ਕੱਢਣ ਵਾਲੀ ਚੀਜ਼ ਨੂੰ ਮਿੱਟੀ ਤਾਂ ਨਾ ਕਹੋ। ਕਹਿਣ ਲੱਗੇ ਫਿਰ ਵੀ ਮਿੱਟੀ ਹੈ। ਕਹਿਣ ਲੱਗਾ ਫਿਰ ਹੋਰ ਕੀ ਕਰਾਂ? ਕਹਿਣ ਲੱਗੇ ਹੋਰ ਅੱਗੇ ਜਾ, ਆ ਦੋ ਚਾਰ ਪਹਾੜੀਆਂ ਲੰਘ ਜਾਵੇਂ ਨਾ, ਤੇ ਅੱਗੇ ਨਦੀ ਦੇ ਕਿਨਾਰੇ ਦੇ ਉੱਪਰ ਪੱਥਰਾਂ ਦੀ ਪਛਾਣ ਤੈਨੂੰ ਮੈਂ ਦੱਸ ਦੇਣਾ। ਉਹਨਾਂ ਪੱਥਰਾਂ ਦੇ ਵਿੱਚ ਜ਼ਰਾ ਕੋਈ ਗੌਰ ਨਾਲ ਵੇਖੇਗਾ, ਤੈਨੂੰ ਹੀਰੇ ਵੀ ਮਿਲ ਜਾਣ। ਕਹਿੰਦਾ ਤੁਸਾਂ ਵੇਖੇ ਨੇ? ਕਹਿਣ ਲੱਗਾ ਵੇਖੇ ਨੇ ਤਾਂ ਹੀ ਦੱਸਣ, ਥੋੜਾ ਜਿਹਾ ਯਤਨ ਕਰ, ਟਿਕਾਣਾ ਦੱਸ ਦਿੱਤਾ। ਅੱਜ ਸੋਨੇ ਵਾਲਾ ਥਾਂ ਵੀ ਲੰਘ ਗਿਆ, ਉੱਤੋਂ ਦੀ ਲੰਘ ਗਿਆ, ਹੀਰਿਆਂ ਵਾਲੀ ਥਾਂ ਤੇ ਜਾ ਪਹੁੰਚਿਆ। ਛਾਣ ਛਾਣ ਕੇ ਰੇਤਾ, ਛਾਣ ਛਾਣ ਕੇ ਮਿੱਟੀ, ਟੋਲ ਟੋਲ ਕੇ ਪੱਥਰਾਂ ਨੂੰ ਹੀਰੇ ਇਕੱਠੇ ਕੀਤੇ ਨੇ। ਅੱਜ ਉਸ ਜਾਨਵਰ ਦੇ ਉੱਤੇ ਆਪ ਚੜ ਕੇ ਆਇਆ, ਸ਼ਾਨ ਨਾਲ ਬੋਝੇ 'ਚ ਹੀਰੇ ਪਾਏ ਹੋਏ, ਖੀਸਾ ਭਰਿਆ ਹੀਰਿਆਂ ਦੇ ਨਾਲ, ਭਾਰ ਥੋੜਾ ਹੈ, ਮੁੱਲ ਬਹੁਤ ਹੈ। ਹੁਣ ਸਰਾਫ ਨਹੀਂ ਚੌਰੀ ਬਣ ਗਿਆ, ਜਵਾਹਰਾਤ ਦਾ ਵਪਾਰੀ ਬਣ ਗਿਆ। ਅੱਗੇ ਪਿੱਛੇ ਧਨ ਦੀ ਰੇਲ ਪੇਲ ਹੋ ਗਈ। ਫਿਰ ਮਿਲ ਪਏ ਇੱਕ ਦਿਨ, ਕਿਉਂ ਸੱਜਣਾ? ਪੱਥਰ ਹੀ ਢੋਈ ਜਾਣੇ ਨੇ। ਕਹਿੰਦਾ ਜੀ ਕਾਹਦੇ ਪੱਥਰ? ਇੱਕ ਇੱਕ ਹੀਰੇ ਦਾ ਹਜ਼ਾਰਾਂ ਰੁਪਏ ਮੁੱਲ ਹੈ, ਤੁਸੀਂ ਪੱਥਰ ਕਹਿੰਦੇ ਹੋ। ਕਹਿਣ ਲੱਗੇ ਫਿਰ ਵੀ ਪੱਥਰ ਹੀ। ਕਹਿਣ ਲੱਗਾ ਇਹ ਮਤਲਬ ਇਸ ਤੋਂ ਅੱਗੇ ਕੁਛ ਹੋਰ ਵੀ ਹੈ? ਕਹਿਣ ਲੱਗੇ ਹੈ, ਇਸ ਤੋਂ ਅੱਗੇ ਵੀ ਕੁਛ ਹੈ। ਕਹਿਣ ਲੱਗਾ ਉਹ ਕੀ ਹੈ? ਹੀਰਿਆਂ ਤੋਂ ਕੀਮਤੀ, ਇਹਨਾਂ ਰਤਨਾਂ ਤੋਂ ਕੀਮਤੀ ਵੀ ਕੁਛ ਹੈ? ਕਹਿਣ ਲੱਗੇ ਹਾਂ, ਉਹ ਜਿਹੜੀ ਇਸ ਤੋਂ ਅਗਲੀ ਪਹਾੜੀ ਹੈ ਨਾ, ਉਹਦੀ ਚੋਟੀ ਤੇ ਹੈ। ਕਹਿਣ ਲੱਗਾ ਕੀ ਹੈ? ਕਹਿਣ ਲੱਗੇ ਸਾਡੀ ਕੁਟੀਆ ਹੈ ਉੱਥੇ। ਕਹਿਣ ਲੱਗਾ ਗੱਲ ਕੀ ਹੋਈ? ਕੁਟੀਆ ਤੁਹਾਡੀ ਕੁਟੀਆ ਵਿੱਚ ਕੀ ਹੈ? ਹੀਰਿਆਂ ਤੋਂ ਕੀਮਤੀ ਕੀ ਹੈ? ਕਹਿਣ ਲੱਗਾ ਉੱਥੇ ਆਵੇਂਗਾ ਤਾਤਾ। ਮਹਾਤਮਾ ਕਹਿਣ ਲੱਗੇ ਉੱਥੇ ਆਵੇਂ, ਜਿਹੜੀ ਹਵਾ ਉੱਥੇ ਚੱਲਦੀ ਹੈ, ਜਿਹੜੀ ਖੁਸ਼ਬੂ ਉੱਥੇ ਮਿਲਦੀ ਹੈ, ਜਿਹੜੀ ਸ਼ਾਂਤੀ ਤੇ ਟਿਕਾਅ ਉੱਥੇ ਮਿਲਦਾ ਹੈ, ਆਖਰ ਤਾਂ ਮੈਂ ਉੱਥੇ ਝੁੱਕੀ ਪਾਈ, ਕੋਈ ਗੱਲ ਹੀ ਹੈ? ਕਹਿਣ ਲੱਗਾ ਫਿਰ ਵੀ ਦੱਸੋ ਤਾਂ ਸਹੀ। ਕਹਿਣ ਲੱਗੇ ਉੱਥੇ ਇਕਾਂਤ ਹੈ, ਉੱਥੇ ਮੈਂ ਹਾਂ, ਆਪਾਂ ਰਲ ਕੇ ਪ੍ਰਭੂ ਦੇ ਗੁਣ ਗਾਵਾਂਗੇ, ਉੱਥੇ ਸ਼ਾਂਤੀ ਹੈ। ਕਹਿਣ ਲੱਗਾ ਜੀ ਸ਼ਾਂਤੀ ਤੁਸੀਂ ਰੱਖੋ, ਗੱਲ ਬਣੀ ਹੈ। ਹੁਣ ਤਾਂ ਕੀ ਕਰਨਾ ਹੈ ਸ਼ਾਂਤੀ ਨੂੰ? ਸੋਨੇ ਪੈਰਾਂ ਥੱਲੇ ਲਤਾੜ ਕੇ ਲੰਘ ਆਉਣਾ, ਚਾਂਦੀ ਪੈਰਾਂ ਥੱਲੇ ਲਤਾੜ ਕੇ ਲੰਘ ਜਾਣਾ। ਹੀਰੇ ਇਕੱਠੇ ਕਰ ਰਿਹਾ, ਮੌਜ ਬਣੀ ਹੈ, ਸ਼ਾਹ ਜੀ ਲੋਕ ਕਰਦੇ ਨੇ। ਮੈਂ ਤਾਂ ਸੋਚ ਰਿਹਾ ਕਿ ਇਸ ਇਲਾਕੇ ਦੀ ਸਾਰੀ ਜਗੀਰ ਖਰੀਦ ਕੇ ਰਾਜਾ ਬਣ ਕੇ ਬੈਠ ਜਾਵਾਂ, ਤੇ ਤੁਸੀਂ ਪਹਾੜ ਦੀ ਚੋਟੀ ਤੇ ਚੜਾ ਕੇ ਸ਼ਾਂਤੀ ਦੀਆਂ ਗੱਲਾਂ ਕਰਦੇ। ਕਹਿਣ ਲੱਗੇ ਉਹ ਵੀ ਵੇਖ ਤਾਂ ਸਹੀ, ਚਾਂਦੀ ਵੀ ਵੇਖ ਲਈ, ਲੱਕੜਾਂ ਵੀ ਵੇਚ ਲਈਆਂ, ਸੋਨਾ ਵੀ ਵੇਚ ਲਿਆ, ਹੀਰੇ ਵੀ ਵੇਖ ਲਿਆ, ਤੂੰ ਇੱਕ ਵਾਰੀ ਆ ਤਾਂ ਸਹੀ ਉੱਥੇ। ਕਹਿਣ ਲੱਗਾ ਤੁਸੀਂ ਆ ਚਾਂਦੀ, ਹੀਰੇ ਤੇ ਸੋਨੇ ਕਿਉਂ ਨੀ ਚੁੱਕਦੇ? ਕਹਿਣ ਲੱਗੇ ਸਾਰੇ ਲਤਾੜ ਕੇ ਉੱਥੇ ਪਹੁੰਚੇ ਆਏ, ਉੱਥੇ ਪਹੁੰਚਣ ਤੋਂ ਬਾਅਦ ਇਹ ਸਾਰੇ ਪੈਰਾਂ ਦੇ ਰੋੜ ਜਾਪਦੇ ਨੇ, ਹੁਣ ਇਹਨਾਂ ਵੱਲ ਧਿਆਨ ਨਹੀਂ ਜਾਂਦਾ। ਉੱਥੇ ਜਾਣ ਤੋਂ ਬਾਅਦ ਇਹਨਾਂ ਦਾ ਮੁੱਲ ਪਤਾ ਲੱਗਾ, ਕੁਝ ਵੀ ਨਹੀਂ, ਜੋ ਕੁਝ ਉੱਥੇ ਆ ਉਹ ਇਹਨਾਂ ਵਿੱਚ ਕੁਝ ਨਹੀਂ। ਚੱਲ ਇੱਕ ਵਾਰੀ ਵੇਖ ਤਾਂ ਸਹੀ, ਸੋਚੀ ਪੈ ਗਿਆ, ਸੋਚਿਆ ਜੇ ਇਹ ਬੰਦਾ ਇੱਕ ਵਾਰੀ ਉੱਥੇ ਪਹੁੰਚ ਗਿਆ ਤੇ ਮੁੜ ਕੇ ਆ ਸਾਰਾ ਕੁਝ ਛੱਡ ਗਿਆ, ਕਿਤੇ ਐਸਾ ਨਾ ਹੋਵੇ ਮੈਂ ਉੱਥੇ ਚਲਾ ਗਿਆ, ਮੇਰਾ ਵੀ ਸਾਰਾ ਕੁਝ ਜਾਂਦਾ ਰਹੇ, ਇਹ ਸਾਰਾ ਕੁਝ ਮੈਨੂੰ ਵੀ ਛੱਡਣਾ ਪੈ ਜਾਵੇ। ਕਹਿਣ ਲੱਗਾ ਰਹਿਣ ਦਿਓ, ਇੱਥੇ ਹੀ ਠੀਕ ਹੈ ਕੰਮ, ਉਸ ਪਹਾੜ ਦੀ ਚੋਟੀ ਤੇ ਤੁਸੀਂ ਸ਼ਾਂਤੀ ਪਾਓ, ਕਿਤੇ ਮੇਰੇ ਜਾਣ ਨਾਲ ਤੁਹਾਡੀ ਸ਼ਾਂਤੀ ਭੰਗੜਾ ਹੋ ਜਾਵੇ, ਮੈਨੂੰ ਰਹਿਣ ਦਿਓ ਤੁਸੀਂ। ਨਹੀਂ ਗਿਆ, ਵਾਕਈ ਬੰਦੇ ਦੀ ਇਹੀ ਹਾਲਤ ਹੈ, ਇਹ ਸ਼ਾਂਤੀ ਦੇ ਰਾਹ ਤੇ ਜਾਣ ਕੇ ਨਹੀਂ ਜਾਣਾ ਚਾਹੁੰਦਾ, ਸਿਮਰਨ ਦੇ ਰਾਹ ਤੇ ਜਾਣ ਕੇ ਨਹੀਂ ਜਾਣਾ, ਆਪਣੇ ਆਪ ਜਾਣ ਕੇ ਬੰਧਨਾਂ 'ਚ ਆਪਣੇ ਆਪ ਨੂੰ ਪਾਈ ਬੈਠਾ। ਤੇ ਸਾਹਿਬ ਕਹਿੰਦੇ ਨੇ ਮਿਲੇਗਾ ਕੀ? ਸਾਹਿਬ ਕਹਿੰਦੇ ਨੇ ਖੋਜਤ ਖੋਜ ਸੋਧ ਤਤ ਵਿਚਾਰਿਆ, ਨਾਮ ਬਿਨਾ ਸੁਖ ਨਾਹੀਂ, ਸਰ ਪਰ ਹਾਰਿਆ ਆਵੇ ਜਾਹੇ ਅਨੇਕ, ਮਰ ਮਰ ਜਨਮ ਤੇ ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ। ਐਵੇਂ ਜੂਨਾਂ 'ਚ ਭਟਕਦੇ ਨੇ ਬੰਦੇ, ਮੋਹ ਮਾਇਆ 'ਚ ਫਸੇ ਹੋਏ, ਹਾਲਾਂਕਿ ਗੁਰੂ ਨਾਨਕ, ਧੰਨ ਗੁਰੂ ਨਾਨਕ, ਤੇਰੀ ਰਹਿਮਤ ਦਾ ਸ਼ੁਕਰਾਨਾ ਕਿੰਨਾ ਕੁ ਕਰੀਏ, ਲੋਕਾਂ ਨੇ ਇਕਾਂਤ ਜਿਹੜੀ ਸ਼ਾਂਤੀ ਪਾਈ, ਸਾਹਿਬ ਤੇਰੀ ਕਿਰਪਾ ਦੇ ਨਾਲ ਤੇਰੇ ਪਿਆਰ ਵਾਲਿਆਂ ਸਿੱਖਾਂ ਨੇ ਧਨ ਦੇ ਢੇਰਾਂ ਦੇ ਉੱਤੇ ਬੈਠ ਕੇ ਉਹ ਸ਼ਾਂਤੀ ਪ੍ਰਾਪਤ ਕੀਤੀ। ਤੇਰਾ ਰਾਏ ਬੁਲਾਰ ਰਾਜ ਕਰਦਾ ਵੀ ਸੁੱਖ ਲੈਂਦਾ, ਕਿਉਂਕਿ ਤੂੰ ਨਾਮ ਦੇ ਦਿੱਤਾ, ਉਹਨੂੰ ਨਾਮ ਜਪਣਾ ਆ ਗਿਆ, ਰਾਜ ਵੀ ਕਰੀ ਜਾਂਦਾ, ਨਾਮ ਵੀ ਜਪੀ ਜਾਂਦਾ। ਤੇਰਾ ਰਾਜਾ ਸ਼ਿਵਨਾਭ, ਨਾਮ ਵੀ ਜਪੀ ਜਾਂਦਾ, ਰਾਜ ਵੀ ਕਰੀ ਜਾਂਦਾ। ਤੇਰਾ ਰਾਜਾ ਸੁਧਰ ਸੈਨ, ਰਾਜ ਵੀ ਕਰੀ ਜਾਂਦਾ, ਨਾਮ ਵੀ ਜਪੀ ਜਾਂਦਾ। ਇਹ ਤਾਂ ਤੇਰੀ ਜੁਗਤ ਹੈ ਮੇਰੇ ਸਤਿਗੁਰੂ, ਕੈਸੀ ਕਮਾਲ ਦੀ ਗੱਲ ਹੈ ਕਿ ਸਾਰਾ ਕੁਝ ਪੈਰਾਂ ਥੱਲੇ ਰੱਖ ਕੇ ਉੱਤੇ ਬੈਠ ਕੇ ਨਾਮ ਜਪੀ ਜਾਣਾ, ਭਗਤੀ ਤੇ ਸਿਮਰਨ ਦਾ ਆਨੰਦ ਲੈਣਾ,
ਤੇ ਜਿਹੜਾ ਬੰਦਾ ਨਹੀਂ ਨਾ ਉਸ ਪਾਸੇ ਜੁੜ ਸਕਿਆ ਉਹਨੂੰ ਸੋਚਣਾ ਚਾਹੀਦਾ ਕਿਤੇ ਐਸੀ ਗੱਲ ਤਾਂ ਨਹੀਂ ਕਿ ਇਹ ਪਦਾਰਥਾਂ ਨੇ ਮੋਹ ਮਾਇਆ ਨੇ ਅੰਦਰ ਐਸੀ ਥਾਂ ਬਣਾ ਲਈ ਹੋਵੇ ਕਿ ਨਾਮ ਦੇ ਹਿਰਦੇ ਚ ਵਸਣ ਦੀ ਥਾਂ ਨਾ ਰਹੀ ਹੋਵੇ ਤੇ ਥਾਂ ਬਣਾਉਣੀ ਪਏਗੀ ਨਾਮ ਵਾਸਤੇ ਸਿਮਰਨ ਵਾਸਤੇ ਹਿਰਦੇ ਚ ਥਾਂ ਬਣਾਉਣੀ ਪਏਗੀ ਛੱਡਣਾ ਕੁਝ ਨਹੀਂ ਸੰਸਾਰ ਦਾ ਛੱਡ ਕੇ ਪਹਾੜਾਂ ਤੇ ਚੜ੍ਹਨ ਦੀ ਸਾਨੂੰ ਲੋੜ ਕੋਈ ਨਹੀਂ ਪਰ ਸਾਨੂੰ ਹਿਰਦੇ ਚੋਂ ਕੱਢਣ ਦੀ ਲੋੜ ਤਾਂ ਹੈ ਮਾਇਆ ਛੱਡਣੀ ਨਹੀਂ ਕਿਉਂਕਿ ਪਾਵਨ ਬਾਣੀ ਚ ਐਸਾ ਵੀ ਆਇਆ ਕਈ ਵਾਰੀ ਬੰਦਿਆਂ ਕੋਲ ਇਹ ਗਲਤੀ ਵੀ ਹੋ ਗਈ ਏ ਮਾਇਆ ਤਾਂ ਛੱਡ ਗਏ ਨੇ ਰਾਜ ਤਾਂ ਛੱਡ ਗਏ ਨੇ ਉਦਾਸੀ ਸੰਨਿਆਸੀ ਹੋ ਗਏ ਨੇ ਸਾਧੂ ਹੋ ਗਏ ਨੇ ਲੇਕਿਨ ਇੱਥੇ ਹੁਕਮ ਕਰਨਾ ਛੱਡ ਗਏ ਨੇ ਮਹਿਲ ਛੱਡ ਗਏ ਨੇ ਰਾਜ ਛੱਡ ਗਏ ਨੇ ਬਾਹਰ ਆਸ਼ਰਮ ਬਣਾ ਕੇ ਬਹਿ ਗਏ ਚੇਲੇ ਇਕੱਠੇ ਕਰ ਲੈ ਨੇ ਉਹ ਜਿਹੜਾ ਹੁਕਮ ਇੱਥੇ ਮਹਿਲਾਂ ਚ ਚੱਲਦਾ ਸੀ ਉੱਥੇ ਆਸ਼ਰਮ ਚ ਚੱਲਦਾ ਇੱਥੇ ਧਨ ਪਦਾਰਥ ਦੀ ਰੇਲ ਪੇਲ ਸੀ ਉੱਥੇ ਪੂਜਾ ਦੀ ਰੇਲ ਪੇਲ ਇੱਥੇ ਹੰਕਾਰ ਰਾਜ ਦਾ ਸੀ ਉੱਥੇ ਹੰਕਾਰ ਤਿਆਗਦਾ ਔਰ ਬਹੁਤ ਸਾਧੂ ਤੁਹਾਨੂੰ ਮਿਲਣਗੇ ਐਸੇ ਜਿਹੜੇ ਕਹਿੰਦੇ ਨੇ ਮੇਰੀ ਇੰਨੀ ਜਾਗੀਰ ਸੀ ਮੈਂ ਛੱਡ ਕੇ ਆਇਆ ਛੱਡਿਆ ਨਹੀਂ ਜੇ ਛੱਡਿਆ ਹੁੰਦਾ ਤੇ ਨਾਂ ਕਾਹਨੂੰ ਲੈਣਾ ਮੈਂ ਆਪਣੇ ਮਹਿਲ ਮਾੜੀਆਂ ਮਿੱਲਾਂ ਛੱਡ ਕੇ ਆਇਆ ਨਹੀਂ ਛੱਡੀਆਂ ਤੇਰੇ ਕੋਲ ਛੱਡੀਆਂ ਗਈਆਂ ਨਹੀਂ ਆਈਆਂ ਪਹਿਲਾਂ ਤੈਨੂੰ ਪਕੜਦਾ ਹੰਕਾਰ ਸੀ ਮੇਰੀਆਂ ਮਿੱਲਾਂ ਨੇ ਮੇਰਾ ਰਾਜ ਹੈ ਮੇਰਾ ਭਾਗ ਹੈ ਮੇਰੀ ਦੌਲਤ ਹੈ ਹੁਣ ਤੈਨੂੰ ਛੱਡਣ ਦਾ ਹੰਕਾਰ ਹੈ ਮੈਂ ਇੰਨਾ ਕੁਝ ਛੱਡ ਕੇ ਆਇਆ ਤਿਆਗ ਦਾ ਹੰਕਾਰ ਪਾਵਨ ਬਾਣੀ ਕਹਿੰਦੀ ਮਾਇਆ ਤਜੀ ਤੋਂ ਕਿਹਾ ਪਿਆ ਜੋ ਮਾਨ ਤਜਿਆ ਨਹੀਂ ਜਾਏ ਪਹਿਲਾਂ ਤੈਨੂੰ ਮਾਇਆ ਨੇ ਖਾਧਾ ਸੀ ਹੁਣ ਤੈਨੂੰ ਮਾਨ ਨੇ ਖਾਧਾ ਅੱਗੇ ਮਾਇਆ ਪਕੜਦਾ ਹੰਕਾਰ ਸੀ ਹੁਣ ਤੈਨੂੰ ਮਾਨ ਦਾ ਤਿਆਗਣ ਦਾ ਮਾਨ ਹੈ ਤਿਆਗ ਦਾ ਹੰਕਾਰ ਹੈ ਕਈ ਸਾਧੂ ਵੀ ਇਸੇ ਤਰ੍ਹਾਂ ਤਿਆਗੀ ਹੋ ਕੇ ਵੀ ਉਹ ਇਸ ਚੱਕਰ ਚ ਮਰਦੇ ਪਏ ਨੇ ਕਿ ਨਾਮ ਦੀ ਹਿਰਦੇ ਚ ਥਾਂ ਨਹੀਂ ਬਣਦੀ ਤੇ ਜੇ ਬੰਦਾ ਕਿਤੇ ਹਿਰਦੇ ਚ ਥਾਂ ਬਣਾ ਸਕੇ ਨਾ ਨਾਮ ਦੀ ਰਵੇ ਸੰਸਾਰ ਵਿੱਚ ਮਾਣੇ ਸਾਰਾ ਕੁਝ ਖਾਏ ਪੀਏ ਮੌਜ ਕਰੇ ਲੇਕਿਨ ਹਿਰਦੇ ਚ ਥਾਂ ਨਾ ਦੇਵੇ ਪਦਾਰਥਾਂ ਨੂੰ ਹਿਰਦੇ ਚ ਥਾਂ ਨਾ ਦੇਵੇ ਸਵਾਦ ਸੋਨੇ ਦਾ ਨਾ ਬਣ ਜਾਵੇ ਸਵਾਦ ਨਾਮ ਦਾ ਹੀ ਬਣੇ ਸਵਾਦ ਪਦਾਰਥਾਂ ਦੇ ਖਾਣ ਦਾ ਨਾ ਬਣੇ ਸਵਾਦ ਨਾਮ ਦਾ ਹੀ ਬਣੇ ਖਾਵੇ ਸਰੀਰ ਵਾਸਤੇ ਪਹਿਨੇ ਸਰੀਰ ਵਾਸਤੇ ਵਰਤੇ ਸੰਸਾਰ ਵਾਸਤੇ ਲੇਕਿਨ ਰਸ ਨਾਮ ਵਿੱਚੋਂ ਲਵੇ ਉਹ ਸਾਹਿਬ ਕਹਿੰਦੇ ਨੇ ਐਸਾ ਬਾਗਾਂ ਵਾਲਾ ਬੰਦਾ ਜਿਸਦੇ ਹਿਰਦੇ ਚ ਨਾਮ ਵਸਿਆ ਉਹ ਤਾਂ ਆਨੰਦ ਲੈਂਦੇ ਨੇ ਲੇਕਿਨ ਕੁਛ ਲੋਕ ਜਿਨ੍ਹਾਂ ਨੂੰ ਇਹ ਸਵਾਦ ਨਹੀਂ ਆਇਆ ਜਿਨ੍ਹਾਂ ਚੱਖਿਆ ਹੀ ਨਹੀਂ ਚੱਖਣ ਦੇ ਰਾਹ ਤੇ ਪਏ ਹੀ ਨਹੀਂ ਆਵੇਂ ਚਾਹੇ ਅਨੇਕ ਮਰ ਮਰ ਜਨਮ ਦੇ ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ ਹਾਂ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਸਤਸੰਗਤ ਮਿਲ ਗਈ ਸਾਧੂ ਦਾ ਉਪਦੇਸ਼ ਮਿਲ ਗਿਆ

ਜਿਨ੍ਹਾਂ ਤੇ ਸਾਹਿਬ ਦੀ ਰਹਿਮਤ ਹੋਈ ਹੈ, ਜਿਨ੍ਹਾਂ ਨੇ ਹਿਰਦੇ ਚ ਥਾਂ ਬਣਾਈ ਉਹਦੇ ਵਸਣ ਜੋਗੀ, ਉਹਨਾਂ ਨੇ ਜਪਿਆ ਜਪ ਕੇ ਹਿਰਦੇ ਚ ਵਸਾ ਲਏ, ਜਪਦਿਆਂ ਜਪਦਿਆਂ ਹੀ ਹਿਰਦੇ ਚ ਵਸਦਾ ਹੈ। ਤੇ ਜਿਸ ਨਾਮ ਨੂੰ ਜਿਸ ਨਾਮ ਵਾਲੀ ਸ਼ਾਂਤੀ ਨੂੰ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਦਿਸਹੇ, ਜਿਸ ਨੂੰ ਲੋਕ ਲੱਭਦੇ ਫਿਰਦੇ ਨੇ ਵਾਹਿਗੁਰੂ ਨੂੰ, ਜਿਹੜਾ ਨਾਮ ਜਪਣ ਲੱਗ ਪਵੇ ਉਸ ਨੂੰ ਉਹਦੀ ਸੋਝੀ ਆ ਜਾਂਦੀ ਹੈ। ਬਲਕਿ ਇੱਕ ਖਿਆਲ ਰੱਖਣਾ, ਰੱਬ ਬਹੁਤ ਵੱਡਾ, ਈਸ਼ਵਰ ਬਹੁਤ ਮਹਾਨ ਹੈ, ਪ੍ਰਭੂ ਦੀ ਬੜੀ ਉਸਤਤ ਕਰਦੇ ਹਾਂ ਆਪਾਂ, ਲੇਕਿਨ ਧੰਨ ਗੁਰੂ ਨਾਨਕ ਤਾਂ ਉਦੋਂ ਵੀ ਵੱਡੀ ਗੱਲ ਕਹਿੰਦੇ ਨੇ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ, ਮੇਰੇ ਮਾਲਕ ਤੂੰ ਬਹੁਤ ਮਹਾਨ ਹੈ, ਤੇਰੇ ਤੋਂ ਵੱਡਾ ਤਾਂ ਹੋਰ ਕੋਈ ਨਹੀਂ, ਤੇਰਾ ਥਾਂ ਵੀ ਵੱਡਾ, ਤੂੰ ਵੀ ਵੱਡਾ, ਲੇਕਿਨ ਤੈਥੋਂ ਇੱਕ ਚੀਜ਼ ਵੱਡੀ ਹੈ। ਆਪ ਹੈਰਾਨ ਹੋਵੋਗੇ, ਨਿਰੰਕਾਰ ਤੋਂ ਈਸ਼ਵਰ ਤੋਂ ਕੁਝ ਵੱਡਾ ਹੈ। ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਂ, ਕਿਉਂਕਿ ਤੇਰੀ ਹੋਂਦ ਹੀ ਨਾਮ ਹੈ, ਤੇਰੀ ਸਾਂਝ ਹੀ ਨਾਮ ਹੈ, ਤੇਰੀ ਪਛਾਣ ਹੀ ਨਾਮ ਹੈ। ਨਾਮ ਨਹੀਂ ਤੇ ਤੂੰ ਹੈ ਹੀ ਕੋਈ ਨਹੀਂ, ਨਾਮ ਜਪਿਆ ਤੇ ਤੇਰਾ ਪਤਾ ਲੱਗਦਾ ਹੈ, ਨਾਮ ਨਾਲ ਤੇਰੀ ਪਛਾਣ ਹੈ, ਜਪਦਿਆਂ ਜਪਦਿਆਂ ਤੇਰਾ ਪਤਾ ਲੱਗਦਾ ਹੈ, ਜਪਦਿਆਂ ਜਪਦਿਆਂ ਤੇਰੀ ਗੱਲ ਚਲਦੀ ਹੈ ਹਿਰਦੇ ਵਿੱਚ, ਜਪਦਿਆਂ ਜਪਦਿਆਂ ਯਾਦ ਕਰਦਿਆਂ ਕਰਦਿਆਂ ਸਿਮਰਦਿਆਂ ਸਿਮਰਦਿਆਂ ਮਹਿਸੂਸ ਹੁੰਦਾ ਹੈ ਕਿ ਤੂੰ ਹੈ। ਜੇ ਨਾਮ ਨਹੀਂ ਤੇ ਤੂੰ ਵੀ ਕੋਈ ਨਹੀਂ, ਦਾ ਮਤਲਬ ਹੈ ਨਾਮ ਤੈਥੋਂ ਵੀ ਵੱਡੀ ਚੀਜ਼ ਹੈ ਜਿਹੜੀ ਤੇਰੇ ਨਾਲ ਜੋੜਦੀ ਹੈ। ਨਾਮ ਜਪਣ ਵਾਲਿਆਂ ਨੇ, ਸਾਹਿਬ ਕਹਿੰਦੇ ਨੇ, ਉਹਦੇ ਨੇੜੇ ਹੋ ਕੇ ਵੇਖਿਆ ਹੈ, ਜਿਨ੍ਹਾਂ ਨੂੰ ਸਮਝ ਆਈ ਹੈ, ਜਿਸ ਬੁਝਾਏ ਆਪ ਨੇੜਾ ਦਿਸਹੇ। ਆਪਾਂ ਤਾਂ ਅਰਦਾਸ ਕਰਨੀ ਹੈ ਸਾਹਿਬ ਉਸ ਨੇੜੇ ਹੋਣ ਵਾਲੇ ਰਾਹ ਤੇ ਸਾਨੂੰ ਵੀ ਚਾਰ ਕਦਮ ਚੱਲਣਾ ਨਸੀਬ ਕਰਾਉਣ, ਝੋਲੀ ਅੱਡੀਏ ਤੇ ਅਰਦਾਸ

ਇਸ ਘਾਲ ਵਿੱਚ ਤਾਂ ਜੇ ਬੰਦਾ ਕਵੇ ਨਾ ਇੱਕ ਅੱਧੀ ਵਾਰੀ ਕਹਿ ਕੇ ਤੇ ਸਰ ਜਾਏਗਾ ਕੋਈ ਨੀ। ਇਹ ਤੱਕ ਬਹੁਤ ਵੱਡੀ ਘਾਲ ਹੈ, ਇਹ ਗੱਲ ਵੱਖਰੀ ਹੈ। ਇਸ ਘਾਲ ਨੂੰ ਫਲ ਲੱਗਣ ਦੇ ਮਾਮਲੇ ਚ ਕੋਈ ਮਿਆਦ ਮੁਕਰਰ ਨਹੀਂ। ਕਈਆਂ ਨੂੰ ਤਾਂ ਇੱਕ ਪਲ ਵਿੱਚ ਹੀ ਨਾਮ ਜਪਿਆ ਜਿਹੜਾ ਉਹ ਹਿਰਦੇ ਚ ਵਸ ਗਿਆ ਤੇ ਉਹਨਾਂ ਦਾ ਕਲਿਆਣ ਹੋ ਗਿਆ। ਕਈਆਂ ਨੂੰ ਦਿਨ ਲੱਗੇ ਹੋਣਗੇ, ਕਈਆਂ ਨੂੰ ਮਹੀਨੇ ਤੇ ਸਾਲ ਵੀ ਲੱਗੇ ਹੋਣਗੇ, ਤੇ ਮਾਫ ਕਰਨਾ ਕਈ ਮੇਰੇ ਵਰਗਿਆਂ ਦੀਆਂ ਉਮਰਾਂ ਲੱਗ ਗਈਆਂ ਹੋਣਗੀਆਂ, ਕਈ ਜਨਮ ਵੀ ਲੱਗ ਸਕਦੇ ਨੇ। ਘਾਲ ਦੇ ਮਾਰਗ ਤੇ ਜਿਹੜਾ ਜਿੰਨਾ ਵੱਧ ਤੋਂ ਵੱਧ ਘੁਲਿਆ ਹੈ, ਜਿਹੜਾ ਵੱਧ ਤੋਂ ਵੱਧ ਵਿਕਾਰਾਂ ਨੂੰ ਅੰਦਰ ਕੱਢਣ ਵਾਸਤੇ ਯਤਨ ਕਰ ਸਕਿਆ, ਹਿਰਦੇ ਚ ਨਾਮ ਦੀ ਥਾਂ ਬਣਾਉਣ ਵਾਸਤੇ ਜਿੰਨਾ ਵੱਧ ਤੋਂ ਵੱਧ ਕਿਸੇ ਨੇ ਯਤਨ ਕੀਤਾ ਹੈ, ਓਨੀ ਤੇਜ਼ੀ ਨਾਲ ਉਹ ਇਸ ਦੇ ਨੇੜੇ ਹੋ ਸਕਿਆ। ਇੱਥੇ ਤਾਂ ਮਹਾਰਾਜ ਕਹਿੰਦੇ ਨੇ ਦਿਨ ਰਾਤ ਮੈਂ ਜਪਦਾ ਰਵਾਂ। ਬਲਕਿ ਪਾਵਨ ਬਾਣੀ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਕੇਸ਼ੋ ਕੇਸ਼ੋ ਕੂਕੀ ਹੈ। ਉਸ ਵਾਹਿਗੁਰੂ ਦਾ ਨਾਮ ਕੂਕਦੇ ਰਹੀਏ, ਬੋਲਦੇ ਰਹੀਏ, ਲੈਂਦੇ ਰਹੀਏ, ਜਪਦੇ ਰਹੀਏ, ਨਾ ਸੋਈਏ ਆਸਾਰ, ਕਦੇ ਵੀ ਇਸ ਮਾਮਲੇ ਚ ਸੌਣਾ ਨਾ ਹੋਵੇ, ਇਸ ਮਾਮਲੇ ਚ ਆਲਸ ਤੇ ਨੀਂਦ ਨਾ ਵਿਆਵੇ, ਇਸ ਪਾਸੇ ਜਾਗਦੇ ਹੀ ਰਹੀਏ। ਸਰੀਰ ਸੌ ਜਾਏ ਲੇਕਿਨ ਸਿਮਰਨ ਜਾਗਦਾ ਰਹੇ, ਸਰੀਰ ਖਾ ਰਿਹਾ ਹੋਵੇ ਮਨ ਜਪ ਰਿਹਾ ਹੋਵੇ, ਸਰੀਰ ਚੱਲ ਰਿਹਾ ਹੋਵੇ ਕਿਰਿਆ ਕਰ ਰਿਹਾ ਹੋਵੇ ਸੰਸਾਰ ਦੀ ਕੋਈ ਵੀ, ਹਿਰਦੇ ਵਿੱਚ ਨਾਮ ਦਾ ਚੱਕਰ ਚੱਲ ਰਿਹਾ ਹੋਵੇ, ਲੜੀ ਬੱਝੀ ਹੋਵੇ, ਸਵਾਸਾਂ ਨਾਲ ਨਾਮ ਚੱਲ ਰਿਹਾ ਹੋਵੇ, ਐਸਾ ਆਨੰਦ ਆਏਗਾ, ਸਵਾਸ ਵੀ ਖੁਸ਼ਬੂਦਾਰ ਹੋ ਜਾਣ, ਰੋਮਾਂ ਵਿੱਚ ਚਰਨਾਟਾਂ ਛਿੜਨਗੀਆਂ, ਸਵਾਦ ਆਵੇਗਾ, ਆਨੰਦ ਆਵੇਗਾ, ਉਸ ਨੀਂਦ ਵਿੱਚ ਵੀ ਰਸ ਹੋਵੇਗਾ, ਉਸ ਜਾਗਣ ਵਿੱਚ ਵੀ ਸਵਾਦ ਹੋਵੇਗਾ, ਉਸ ਖਾਣ ਵਿੱਚ ਵੀ ਆਨੰਦ ਹੋਵੇਗਾ ਜਿਹੜਾ ਨਾਮ ਨਾਲ ਰੱਤੇ ਆ। ਤੇ ਜੇ ਨਾਮ ਤੋਂ ਟੁੱਟੇ ਹੋਏ ਆ ਤੇ ਵੇਖਦੇ ਹੀ ਪਏ ਆ, ਸੁਖੀ ਤਾਂ ਕੋਈ ਨਹੀਂ, ਚੈਨ ਤਾਂ ਕੋਈ ਨਹੀਂ। ਸਾਹਿਬ ਕਹਿੰਦੇ ਨੇ ਚੈਨ ਲੈਣਾ ਨਾ, ਤੇ ਦਿਨ ਰਾਤ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੇ ਪੁਕਾਰ, ਦਿਨ ਰਾਤ ਕੇਸ਼ੋ ਕੇਸ਼ੋ ਜਪਦੇ ਆ, ਵਾਹਿਗੁਰੂ ਵਾਹਿਗੁਰੂ ਜਪਦੇ ਆ, ਨਾਮ ਦਾ ਰੱਟਾ ਲਾਉਂਦੇ ਆ, ਕਦੇ ਤਾਂ ਐਸਾ ਵਕਤ ਆਏਗਾ। ਸਾਹਿਬ ਕਲਗੀਧਰ ਪਾਤਸ਼ਾਹ ਬੜੀ ਪਿਆਰੀ ਗੱਲ ਕਹਿੰਦੇ, ਸਾਹਿਬ ਕਹਿੰਦੇ ਨੇ, ਇੱਕ ਚਿੱਤ ਜੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਏ। ਜਿਹਨੇ ਇੱਕ ਚਿੱਤ ਹੋ ਕੇ ਇੱਕ ਪਲ ਵੀ ਯਾਦ ਕਰ ਲਿਆ ਨਾ, ਉਸ ਵਾਹਿਗੁਰੂ ਦਾ ਸਿਮਰਨ ਇੱਕ ਪਲ ਵੀ ਕਰ ਲਿਆ, ਕਮਾਲ ਦੀ ਗੱਲ ਹੈ। ਇੱਕ ਪਲ ਅਸੀਂ ਤਾਂ ਸਾਰੀ ਉਮਰ ਚ ਕਈ ਵਾਰੀ ਕੀਤਾ ਹੋਵੇ, ਉਹ ਨਹੀਂ, ਜਿਹੜੀ ਇੱਕ ਚਿੱਤ ਵਾਲੀ ਗੱਲ ਹੈ ਉਹ ਬੜੀ ਔਖੀ ਹੈ, ਇੱਕ ਚਿੱਤ ਨਹੀਂ ਪਏ ਹੁੰਦੇ। ਤੇ ਸਿਆਣੇ ਬਜ਼ੁਰਗ ਗੱਲ ਕਹਿੰਦੇ ਹੁੰਦੇ ਸਨ, ਉਹ ਕਹਿੰਦੇ ਸਨ, ਗੱਲ ਮੂੰਹੋਂ ਸੋਚ ਕੇ ਕੱਢਣੀ ਚਾਹੀਦੀ ਹੈ, ਅੱਠਾਂ ਪੈਰਾਂ ਚ ਕੋਈ ਸਮਾਂ ਐਸਾ ਹੁੰਦਾ, ਉਹ ਸਮਾਂ ਨੀਅਤ ਨਹੀਂ ਹੈ, ਸਿਆਣੇ ਕਹਿੰਦੇ ਸਨ। ਕਹਿੰਦੇ ਨੇ, ਇੱਕ ਸਮਾਂ ਅੱਠਾਂ ਪੈਰਾਂ ਚ ਐਸਾ ਨੀਅਤ ਹੁੰਦਾ ਹੈ ਜਿਸ ਵੇਲੇ ਬੰਦਾ ਜੋ ਕੁਝ ਮੂੰਹੋਂ ਕੱਢੇ ਉਹ ਪੂਰਾ ਹੋ ਜਾਂਦਾ। ਹਰ ਬੰਦੇ ਦੇ ਅੰਦਰ ਬੈਠਾ ਹੋਇਆ ਨਿਰੰਕਾਰ ਇਹਨੂੰ ਮੌਕਿਆ ਦਿੰਦਾ ਹੈ, ਤੇ ਜਿਹੜੇ ਸਿਆਣੇ ਬੰਦੇ ਨੇ ਸੋਚਦੇ ਨੇ, ਜਦੋਂ ਮੂੰਹੋਂ ਕੱਢਣੀ ਚੰਗੀ ਗੱਲ ਹੀ ਕੱਢੋ, ਮਾੜੀ ਗੱਲ ਮੂੰਹੋਂ ਕੱਢੋ ਹੀ ਨਾ, ਕਦੇ ਪਤਾ ਨਹੀਂ ਕਿਹੜੇ ਵੇਲੇ ਕਹੀ ਹੋਈ ਗੱਲ ਪੂਰੀ ਹੋਣੀ ਹੈ, ਤੇ ਜੇ ਮਾੜੀ ਗੱਲ ਮੂੰਹੋਂ ਕੱਢੀ ਪੂਰੀ ਹੋ ਗਈ ਫਿਰ ਬੜੇ ਮਹਿੰਗੀ ਪਏ। ਇਸ ਕਰਕੇ ਸਰਬੱਤ ਦੇ ਭਲੇ ਦੀ ਗੱਲ ਕਰੋ, ਆਪਣੇ ਭਲੇ ਦੀ ਗੱਲ ਕਰੋ, ਤੇ ਜੇ ਉਹ ਸਿਆਣਿਆਂ ਦੀ ਗੱਲ ਮੰਨ ਲਈਏ ਨਾ, ਵੀ ਅੱਠਾਂ ਪਹਿਰਾਂ ਵਿੱਚ ਇੱਕ ਵਕਤ ਐਸਾ ਵੀ ਆ ਸਕਦਾ ਹੈ ਜਿਸ ਵੇਲੇ ਮੂੰਹੋਂ ਕੱਢੀ ਹੋਈ ਗੱਲ ਪੂਰੀ ਹੋ ਜਾਂਦੀ, ਕੋਈ ਸਮਾਂ ਐਸਾ ਜਿਸ ਵੇਲੇ ਕਹੀ ਹੋਈ ਗੱਲ ਸਿਰੇ ਲੱਗ ਜਾਣੀ ਹੈ, ਤੇ ਜੇ ਆਪਾਂ ਅੱਠੇ ਪੈਰ ਵਾਹਿਗੁਰੂ ਵਾਹਿਗੁਰੂ ਜਪਦੇ ਰਹੀਏ, ਪਤਾ ਨਹੀਂ ਉਹ ਸਮਾਂ ਆ ਜਾਵੇ ਉਸ ਵੇਲੇ ਜਿਸ ਵੇਲੇ ਸਾਡੇ ਮੁੱਖ ਤੇ ਵਾਹਿਗੁਰੂ ਹੋਵੇ, ਤੇ ਉਹ ਸਮਾਂ ਆ ਜਾਵੇ ਜਿਹੜੀ ਗੱਲ ਸਾਡੀ ਪੂਰੀ ਹੋਣੀ ਹੈ। ਉਹ ਕਿਹਾ ਹੋਇਆ, ਵਾਹਿਗੁਰੂ ਧੁਰ ਦਰਗਾਹ ਤੱਕ ਸਾਡੀ ਸਾਂਝ ਬਣਾ ਦੇਗਾ, ਉਹ ਸਾਡੇ ਲੇਖੇ ਲਵਾ ਦੇਗਾ ਸਵਾਸ। ਉਹ ਇੱਕ ਵਾਰੀ ਕਿਹਾ ਹੋਇਆ ਵਾਹਿਗੁਰੂ, ਇੱਕ ਚਿੱਤ ਕਿਹਾ ਹੋਇਆ ਵਾਹਿਗੁਰੂ, ਜੰਮਣ ਮਰਨ ਦੇ ਸਾਰੇ ਗੇੜ ਮੁਕਾ ਕੇ ਪ੍ਰਭੂ ਦੀ ਦਰਗਾਹ ਤੱਕ ਸਾਡੀ ਪਹੁੰਚ ਕਰਾ ਦੇਵੇਗਾ, ਨਹੀਂ ਤਾਂ ਜੀਵਨ ਦੀ ਸਾਰੀ ਬਾਜ਼ੀ ਬੋਝ ਬਣੀ ਹੋਈ ਹੈ ਸਾਡੇ ਤੇ। ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ, ਸਾਹਿਬ ਕਹਿੰਦੇ ਨੇ, ਹੋਛੇ ਝੰਝਟਾਂ ਦੇ ਵਿੱਚ ਸਾਰਾ ਜੀਵਨ ਬਤੀਤ ਹੁੰਦਾ ਚਲਿਆ ਜਾ ਰਿਹਾ ਹੈ। ਭਗਤਾਂ ਵੱਲ ਵੇਖੋ ਜਿਹੜੇ ਜੀਵਨ ਵਿੱਚ ਨਾਮ ਪ੍ਰਾਪਤ ਕਰਕੇ ਤੇ ਸੁੱਖ ਪੈ ਲੈਂਦੇ ਨੇ, ਆਨੰਦ ਪੈ ਲੈਂਦੇ।

ਜੰਮਣ ਦਾ ਦੁੱਖ, ਮਰਨ ਦਾ ਦੁੱਖ, ਜੀਵਨ ਦਾ ਦੁੱਖ, ਪਰਲੋਕ ਦਾ ਦੁੱਖ ਸਾਰਾ ਖਤਮ ਹੋ ਕੇ ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨ ਪ੍ਰੇਰਨਾ ਹੈ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਣੇ ਪਾਪ ਚਿਰਾਣੇ। ਚਿਰਾਂ ਦੇ ਪਾਪ ਖਤਮ ਹੋ ਜਾਂਦੇ ਨੇ, ਜਨਮਾਂ ਦੇ ਪਾਪ ਮੁੱਕ ਜਾਂਦੇ ਨੇ। ਸਾਧ ਸੰਗਤ ਮਿਲ ਮੂਆ ਜੀ ਜੈ ਰਾਜ ਜੋਬਨ ਬਿਸਰੰਤ ਹਰ ਇਹਨਾਂ ਚ ਪੈ ਕੇ ਅਸੀਂ ਵਿਛੜ ਜਾਂਦੇ ਹਾਂ, ਭੁੱਲ ਜਾਂਦੇ ਹਾਂ। ਮਾਇਆ ਮਹਾਂ ਦੁੱਖ ਇਹ ਮਹਾਂਤ ਕਹੇ, ਮਹਾਤਮਾ ਲੋਕ ਕਹਿੰਦੇ ਨੇ, ਇਹ ਚੀਜ਼ ਸਾਨੂੰ ਨਿਰੰਕਾਰ ਕੋਲੋਂ ਵਿਛੋੜ ਕੇ ਦੁਖੀ ਕਰਦੀ। ਆਸ ਪਿਆਸ ਰਮਨ ਹਰ ਕੀਰਤਨ, ਆਸਾ ਕਰਕੇ ਪਿਆਸ ਰੱਖ ਕੇ ਨਿਰੰਕਾਰ ਦੇ ਗੁਣ ਗਾਈਏ, ਹਰੀ ਕੀਰਤਨ ਚ ਲੱਗੀਏ। ਇਹ ਪਦਾਰਥ ਭਾਗਵੰਤ ਲਹੇ, ਸ਼ਰਨ ਸਮਰੱਥ ਅਗਾਥ ਅਗੋਚਰਾ ਮੰਗਿਆ ਇੱਥੇ। ਪਤਿਤ ਉਧਾਰਨ ਨਾਮ ਤੇਰਾ, ਅੰਤਰ ਜਾਮੀ ਨਾਨਕ ਕੇ ਸਵਾਮੀ, ਸਰਬੱਤ

ਫਰੀਦ ਜੀ, ਸੂਫੀ ਫਕੀਰ ਜਿਨ੍ਹਾਂ ਦੀ ਬਾਣੀ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਦਰਜ ਕੀਤੀ ਹੈ, ਕਹਿੰਦੇ ਨੇ ਜਿਨ੍ਹਾਂ ਨੂੰ ਆਪਣੀਆਂ ਵਡਿਆਈਆਂ ਦਾ, ਕੋਈ ਬੰਦਾ ਨੇਕ ਕੰਮ ਕਰੇ ਉਹਦੀ ਸੰਸਾਰ ਵਡਿਆਈ ਕਰਦਾ, ਕੋਈ ਭਲਾ ਕੰਮ ਕਰੇ ਉਹਦੀ ਵਡਿਆਈ ਕਰਦਾ, ਤੇ ਜੇ ਆਪਣੀਆਂ ਵਡਿਆਈਆਂ ਵੱਲ ਵੇਖ ਕੇ ਉਹ ਮਾਣ ਵਿੱਚ ਆ ਜਾਵੇ ਤਾਂ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਕਹਿੰਦੀ ਹੈ ਭਈ ਉਹ ਜਿਵੇਂ ਮੂਹਲੇ ਧਾਰਮੀ ਪੈਂਦਾ ਹੋਵੇ ਤਾਂ ਨੀਵੇਂ ਥਾਂ ਤਾਂ ਨਕਾਨਕ ਭਰ ਜਾਂਦੇ ਨੇ, ਉੱਚੇ ਥਾਂ ਸੁੱਕੇ ਦੇ ਸੁੱਕੇ ਹੀ ਰਹਿ ਜਾਂਦੇ ਨੇ। ਏਦਾਂ ਵਡਿਆਈਆਂ ਕਰਨ ਵਾਲਾ ਬੰਦਾ ਰੱਬ ਦੀਆਂ ਬਖਸ਼ਾਂ ਤੇ ਰਹਿਮਤਾਂ ਤੋਂ ਏਦਾਂ ਵਾਂਝਾ ਰਹਿ ਜਾਂਦਾ ਜਿਵੇਂ ਉਹ ਉੱਚੇ ਟਿੱਬੇ ਰਹਿ ਜਾਂਦੇ ਨੇ।

ਸੱਚੇ ਸਤਿਗੁਰੂ ਦਾ ਉਪਦੇਸ਼ ਹੈ, ਹਰੀ ਦੇ ਨਾਮ ਦਾ ਸਿਮਰਨ ਕਰਨਾ ਤੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਦ੍ਰਿੜ ਕਰਨਾ। ਉੱਠਦੇ ਬੈਠਦੇ ਸੌਂਦੇ ਜਾਗਦੇ ਅੱਠੇ ਪਹਿਰ ਪ੍ਰਭੂ ਦੀ ਯਾਦ ਦੇ ਵਿੱਚ ਮਗਨ ਰਹਿਣਾ, ਇਹ ਹਰੀ ਦਾ ਨਾਮ ਹੀ ਹੈ ਜੋ ਗੁਰਸਿੱਖ ਨੂੰ ਲੋਕ ਤੇ ਪਰਲੋਕ ਵਿੱਚ ਸਹਾਈ ਹੁੰਦਾ ਹੈ ਅਤੇ ਮਨ ਬਾਂਛਤ ਫਲ ਦਿੰਦਾ ਹੈ। ਸਾਹਿਬ ਫਰਮਾਉਂਦੇ ਹਨ, ਸੁਨ ਉਪਦੇਸ਼ ਹਿਰਦੈ ਵਸਾਵੈ, ਮਨ ਇੱਛੇ ਨਾਨਕ ਫਲ ਪਾਵੈ। ਸਤਿਗੁਰੂ ਜੀ ਦਾ ਉਪਦੇਸ਼ ਸਿੱਖ ਨੂੰ ਸਮਝਾਉਂਦਾ ਰਹਿੰਦਾ ਹੈ ਕਿ ਸਦਾ ਪ੍ਰਭੂ ਦੀ ਸ਼ਰਨ ਵਿੱਚ ਰਹੋ, ਕਿਉਂਕਿ ਪ੍ਰਭੂ ਦੀ ਸ਼ਰਨ ਤੋਂ ਬਿਨਾਂ ਹੋਰ ਕਿਸੇ ਦੀ ਵੀ ਸ਼ਰਨ ਬਿਰਥੀ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਗਹਾਏ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਸਦਾ ਤੇ ਸੰਗ ਚੱਲਣ ਵਾਲਾ ਸਾਥੀ ਸਿਰਫ ਪ੍ਰਭੂ ਦਾ ਨਾਮ ਹੀ ਹੈ। ਸਾਹਿਬ ਬਾਣੀ ਦੁਆਰਾ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਂਦੇ ਹਨ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਗੁਰਦੇਵ ਕਹਿੰਦੇ ਹਨ ਕਿ ਸਮਾਂ ਬੀਤਦਾ ਜਾ ਰਿਹਾ ਹੈ, ਮੇਰਾ ਕਿਹਾ ਮਨ ਤੇ ਹਰੀ ਜਸ ਕਰਕੇ ਆਪਣਾ ਜੀਵਨ ਸਫਲਾ ਕਰ ਲੈ। ਅਵਸਰ ਬੀਤਿਓ ਜਾਤ ਹੈ, ਕਹੋ ਮਾਨ ਲੈ ਮੇਰੇ।

ਕੀਤੀ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਤਿਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਈਏ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ ਜਿਤਨੀ ਵਿਚਾਰੇ ਦੀ ਬਿੱਤ ਸੀ ਆ ਕੇ ਇੱਕ ਟੱਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟੱਕਾ ਲੈ ਕੇ ਆਪਣੀ ਤਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ, ਬੇਟਾ ਸ੍ਰੀ ਚੰਦ, ਦੱਸੋ ਸਾਡੀ ਤਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ, ਤੁਹਾਡੀ ਤਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸ ਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ, ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ, ਇੱਕ ਟਕਾ ਹੀ ਹੈ। ਤਾਂ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਘਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤਲੀ ਤੇ ਕੀ ਹੈ? ਸਤਿਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ, ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤਲੀ ਤੇ ਕੀ ਹੈ? ਨਹੀਂ ਲੈਣਿਆ, ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ, ਆਪ ਦੀ ਤਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ ਦੇਵੇਂ ਨਾ, ਉਹ 14 ਲੋਕਾਂ ਦਾ ਪਾਤਸ਼ਾਹ ਬਣ ਸਕਦਾ। ਸਤਿਸੰਗਤ ਬੋਲੋ ਸ੍ਰੀ। ਹਾਂ ਬਈ, ਗੁਰੂ ਨਾਨਕ ਦੇ ਜਿਸ ਨੇ ਜਿਸ ਭਾਵਨਾ ਨਾਲ ਗੁਰੂ ਨਾਨਕ ਨੂੰ ਪੂਜਿਆ, ਗੁਰੂ ਨਾਨਕ ਨੇ ਉਸ ਨੂੰ ਉਹ ਜਿਹਾ ਫਲ ਦਿੱਤਾ। ਇੱਥੇ ਤਾਂ ਸਿਦਕ ਔਰ ਪਿਆਰ ਦੀ ਗੱਲ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ, ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤਿਸੰਗਤ ਬੋਲੋ ਸ੍ਰੀ। ਇਸ ਵਾਸਤੇ ਪੰਜਵੇਂ

ਮਾਲਕ ਦੇ ਗੁਣ ਬਿਆਨ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ ਕਰ ਤਾਂ ਨਹੀਂ ਸਕਦਾ ਪਰ ਤੁਛ ਬੁੱਧੀ ਅਨੁਸਾਰ ਤੇਰੇ ਗੁਣਾਂ ਦਾ ਇਜ਼ਹਾਰ ਕਰ ਰਿਹਾ ਹਾਂ। ਕਹਿੰਦੇ ਨੇ

ਗੁਰੂ ਬਾਬਾ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਗਤ ਦੇ ਕਲਿਆਣ ਕਰਤਾ ਮਨੁੱਖਤਾ ਦੇ ਹਾਮੀ ਦੁਖੀਆਂ ਤੇ ਗਰੀਬਾਂ ਨੂੰ ਹਿਕੜੀ ਨਾਲ ਲਾਉਣ ਵਾਲੇ ਸੰਸਾਰ ਦੀ ਕਲਿਆਣ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਸੋਰਠ ਮਹਿਲਾ ਪਹਿਲਾ ਵਿੱਚ ਕਿਰਪਾ ਕਰਦੇ ਨੇ।

ਕਹਿੰਦੇ ਨੇ ਦੁਨੀਆ ਦੇ ਮੁਸਲਮਾਨ ਕਾਬੇ ਦੀ ਜ਼ਿਆਰਤ ਕਰਨ ਤੁਰੇ ਜਾ ਰਹੇ ਸਨ, ਉਦਾਂ ਦੇ ਹੀ ਕੱਪੜੇ ਪਹਿਨੇ ਹੋਏ। ਕਬੀਰ ਜੀ ਕਹਿੰਦੇ ਨੇ ਮੈਂ ਵੀ ਤੁਰ ਪਿਆ ਭਈ ਸ਼ਾਇਦ ਪਰਮਾਤਮਾ ਰੱਬ ਉੱਥੇ ਮਿਲ ਜਾਵੇ। ਕਬੀਰ ਹਜ ਕਾਬੇ ਹਉ ਜਾਏ ਥਾ, ਕਹਿੰਦੇ ਨੇ ਅੱਗੇ ਮੈਨੂੰ ਖੁਦਾ ਮਿਲ ਪਿਆ ਤੇ ਖੁਦਾ ਨੇ ਮੇਰੇ ਨਾਲ ਝਗੜਾ ਕੀਤਾ। ਕਹਿਣ ਲੱਗੇ ਕਬੀਰ ਕਿੱਥੇ ਚੱਲਿਆ? ਮੈਂ ਕਿਹਾ ਮਾਲਕ ਮੈਂ ਤਾਂ ਤੈਨੂੰ ਮਿਲਣ ਚੱਲਿਆ। ਤਾਂ ਕਹਿੰਦੇ ਨੇ ਨਾਰਾਜ਼ ਹੋ ਗਏ, ਮੇਰੇ ਨਾਲ ਝਗੜਾ ਕੀਤਾ ਭਈ ਲੋਕਾਂ ਦੀ ਤਾਂ ਮਤ ਮਾਰੀ ਗਈ ਹੈ, ਤੇਰੀ ਵੀ ਮਾਰੀ ਗਈ।

ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਬਣਾ ਕੇ ਪ੍ਰਭੂ ਦੀ ਮੂਰਤੀ ਨੂੰ ਚੜ੍ਹਾਉਣ ਵਾਸਤੇ ਮਾਲਣ ਤੁਰੀ ਜਾਵੇ ਤਾਂ ਅੱਗੋਂ ਭਗਤ ਜੀ ਮਿਲ ਪਏ, ਕਹਿਣ ਲੱਗੇ ਮਾਲਣੇ ਕਿੱਥੇ ਚੱਲੀਏ? ਕਹਿਣ ਲੱਗੀ ਮੈਂ ਇਹ ਗੁਲਦਸਤਾ ਫੁੱਲਾਂ ਦਾ ਲੈ ਕੇ ਪ੍ਰਭੂ ਨੂੰ ਭੇਟ ਕਰਨ ਚੱਲੀ ਹਾਂ। ਤਾਂ ਕਹਿਣ ਲੱਗੇ ਜਿਹੜੇ ਫੁੱਲ ਤੂੰ ਤੋੜ ਕੇ ਤੁਰੀ ਜਾ ਰਹੀ ਹੈ ਉਹਨਾਂ ਵਿੱਚ ਜੀਵ ਆਤਮਾ ਹੈ।

ਪ੍ਰਭ ਆਪਣਾ ਨਾਨਕ ਤਿਸ ਕੁਰਬਾਨ ਮਾਗ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ

सतगुरु की बाणी सत सत कर जानो गुर सिखो। हर करता आप मोह गढ़ाए।

0: ਰਾਮ ਦੇ ਨਾਮ ਤੇ ਕੁਝ ਦਾਨ ਦੇ ਦੇ, ਕੁਝ ਖਾਣ ਨੂੰ ਦੇ ਬਾਬਾ।
1: ਦਾਨ ਦੇਣ ਜੋਗਾ ਤੇ ਭਾਈ ਮੇਰੇ ਕੋਲ ਕੁਝ ਵੀ ਨਹੀਂ। ਹਾਂ, ਖਾਣ ਲਈ ਦੋ ਰੋਟੀਆਂ ਨੇ, ਇੱਕ ਤੂੰ ਲੈ ਲੈ।
2: ਲੈ, ਤੁਸੀਂ ਬਿਸ਼ਨ ਪਤਾ ਕਰ ਰਹੇ ਸੀ ਨਾ?
1: ਬਿਸ਼ਨ ਪਤਾ? ਉਹ ਬੋਲਿਆ, ਉਹ ਤੇ ਗੁਰੂ ਅਮਰਦਾਸ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਗੁਰੂ ਨਾਨਕ ਦੇਵ ਦੀ ਪਵਿੱਤਰ ਬਾਣੀ ਸੀ।
0: ਬੜੀ ਮਿੱਠੀ ਸੀ ਉਹ ਬਾਣੀ, ਪਰ ਮੁੜ ਕੇ ਨਾ ਪੜ੍ਹਨਾ, ਨਹੀਂ ਤਾਂ ਕਾਲ ਕੋਠੜੀ ਚ ਡੱਕੇ ਜਾਓਗੇ।
1: ਕਾਲ ਕੋਠੜੀ? ਜਿਸ ਦੇ ਦਿਲ ਵਿਚ ਪਰਮਾਤਮਾ ਦੇ ਨਾਂ ਦੀ ਲੋ ਹੋਵੇ, ਉਸ ਲਈ ਕਾਲ ਕੋਠੜੀ ਵੀ ਸਵਰਗ ਹੁੰਦੀ ਹੈ। ਭੋਲੇ ਜੀਆ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ।

ਬੜੀਆਂ ਸ਼ਕਤੀਆਂ ਵਾਲੇ, ਬੜੀਆਂ ਤਾਕਤਾਂ ਵਾਲੇ, ਬੜੀਆਂ ਅਜ਼ਮਤਾਂ ਵਾਲੇ, ਮਾਲਕ ਦੀ ਰਜ਼ਾ ਵਿੱਚ ਉਹ ਵੀ ਇਸ ਸਰੀਰ ਨੂੰ, ਇਸ ਜੀਵਨ ਨੂੰ ਅਲਵਿਦਾ ਕਹਿ ਗਏ। ਕੋਈ ਨਾ ਰਿਹਾ, ਨਾ ਕੋਈ ਰਿਹਾ ਨਾ ਰਹਿਣ। ਇਹ ਵੱਖਰੀ ਗੱਲ ਹੈ, ਬੰਦਾ ਭੁਲੇਖੇ ਚ ਪੈ ਗਿਆ। ਉਹ ਯਕਸ਼ ਨੇ ਪੁੱਛਿਆ ਸੀ ਅਰਜਨ ਨੂੰ, 14 ਪ੍ਰਸ਼ਨ ਕੀਤੇ ਸਨ, ਇੱਕ ਪ੍ਰਸ਼ਨ ਇਹ ਵੀ ਸੀ, ਪੁੱਛਦਾ ਹੈ ਸੰਸਾਰ ਤੇ ਸਭ ਤੋਂ ਅਚੰਭੇ ਵਾਲੀ ਗੱਲ ਕਿਹੜੀ, ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿਹੜੀ। ਤੇ ਅਰਜਨ ਕਹਿੰਦਾ ਕਹਿੰਦਾ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਜਿਹੜੀ ਮੈਂ ਵੇਖੀ ਹੋਈ ਹੈ ਕਿ ਸਾਡੇ ਵਿੱਚੋਂ ਲੋਕ ਤੁਰੀ ਵੀ ਜਾ ਰਹੇ ਨੇ ਤੇ ਜਿਹੜੇ ਬਾਕੀ ਦੇ ਨੇ ਉਹ ਇਹ ਸਮਝਦੇ ਨੇ ਜਾਣ ਵਾਲਾ ਤੁਰ ਗਿਆ, ਮੈਂ ਥੋੜਾ ਜਾਣਾ, ਮੈਂ ਨਹੀਂ ਜਾਣਾ। ਤੁਰਨ ਵਾਲੇ ਤੁਰੀ ਜਾਂਦੇ ਨੇ, ਤੋਰਨ ਵਾਲੇ ਤੋਰੀ ਜਾਂਦੇ ਨੇ, ਤੇ ਤੋਰ ਕੇ ਫਿਰ ਇਹ ਸਮਝੀ ਬੈਠੇ ਨੇ ਅਸਾਂ ਕੋਈ ਨਹੀਂ ਤੁਰਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸੇ ਭਾਵ ਨੂੰ ਲੈ ਕੇ ਕਹਿੰਦੇ ਨੇ, ਸਾਧੋ

ਅਜਾਈ ਕਹਿੰਦੇ ਨੇ ਅਜੀਬ ਗੱਲ ਨੀ, ਇੱਕ ਤਾਂ ਤੁਰੇ ਜਾਂਦੇ ਨੇ, ਇੱਕ ਸਮਝਦੇ ਨੇ ਆਪਾਂ ਤਾਂ ਬੈਠੇ ਆ। ਪਰ ਨਹੀਂ, ਜਿਨ੍ਹਾਂ ਦੇ ਨੇਤਰ ਖੁੱਲੇ ਨੇ, ਜਿਨ੍ਹਾਂ ਨੇ ਆਪਣੀ ਸਮਝ ਦੇ ਨੇਤਰ ਬੰਦ ਨਹੀਂ ਕੀਤੇ, ਉਹਨਾਂ ਨੇ ਅੱਖਾਂ ਖੋਲ ਕੇ ਵੇਖਿਆ, ਔਰ ਜਿਨ੍ਹਾਂ ਨੇ ਮੌਤ ਨੂੰ ਅੱਖਾਂ ਖੋਲ ਕੇ ਵੇਖਿਆ, ਕੁਝ ਭੁਲੇਖੇ ਚ ਪੈ ਜਾਂਦੇ ਨੇ। ਕਹਿੰਦੇ ਨੇ ਜਿਸ ਵੇਲੇ ਕਬੂਤਰ ਵੱਲ ਕੋਈ ਸ਼ਿਕਾਰੀ ਜਾਨਵਰ ਬਿੱਲੀ ਆਦਿਕ ਆਵੇ ਨਾ, ਤੇ ਅੱਖਾਂ ਮੀਟ ਲੈਂਦਾ। ਭੋਲਾ ਜਾਨਵਰ ਐਸਾ ਸਮਝਦਾ ਹੈ ਕਿ ਇਹ ਬਸ ਗਿਆ, ਸ਼ਿਕਾਰ ਕਰਨ ਵਾਲਾ ਜਾਨਵਰ ਗਿਆ, ਖਤਰਾ ਗਿਆ, ਅੱਖਾਂ ਮੀਟ ਲਈਆਂ, ਬਿੱਲੀ ਗਈ, ਬਾਸ ਗਿਆ, ਇਲ ਗਈ, ਕਿਉਂਕਿ ਉਹਨੂੰ ਨਜ਼ਰ ਨਹੀਂ ਆ ਰਹੀ ਨਾ, ਉਹਨੂੰ ਨਜ਼ਰ ਨਹੀਂ ਆ ਰਹੀ, ਉਹ ਸਮਝਦਾ ਗਈ। ਹਾਲਾਂਕਿ ਉਹਦੇ ਅੱਖਾਂ ਮੀਟਣ ਨਾਲ ਸ਼ਿਕਾਰੀ ਜਾਨਵਰ ਦਾ ਕੰਮ ਆਸਾਨ ਹੋ ਜਾਂਦਾ, ਮਗਰ ਨਹੀਂ, ਉਹ ਸਮਝਦਾ ਕਿ ਗਈ, ਉਹ ਆਪਣੇ ਮਨ ਨੂੰ ਤਸੱਲੀ ਦੇ ਲੈਂਦਾ। ਇਹੀ ਹਾਲ ਬੰਦੇ ਦਾ। ਕਹਿੰਦਾ ਮੌਤ ਦੀ ਗੱਲ ਨਾ ਕਰੋ, ਮੌਤ ਵੱਲੋਂ ਅੱਖਾਂ ਮੀਟ ਲੈਂਦਾ, ਮਤ ਦੀਆਂ ਅੱਖਾਂ ਵੀ ਮੀਟ ਲੈਂਦਾ, ਜ਼ਬਾਨ ਵੀ ਕਹਿੰਦਾ ਬੰਦ ਰੱਖੋ। ਅਰਥੀ ਜਾ ਰਹੀ ਹੈ, ਬੱਚਿਆਂ ਨੂੰ ਅੰਦਰ ਵਾਰ ਲਓ, ਮਤ ਕਿਤੇ ਵੇਖਣ, ਇਹ ਸੱਚਾਈ ਨੂੰ ਵੇਖ ਨਾ ਲੈਣ, ਦਹਿਲ ਨਾ ਜਾਣ, ਡਰ ਨਾ ਜਾਣ, ਪਰਚੇ ਰਹਿਣ ਜੀਵਨ ਵਿੱਚ। ਤੇ ਕੋਈ ਕਹਿ ਦਿੰਦਾ, ਕੋਈ ਮੌਤ ਦੀ ਗੱਲ ਕਰਦਾ, ਕਹਿੰਦੇ ਨੇ ਕੋਈ ਚੰਗੀ ਗੱਲ ਕਰ, ਕਿ ਮੌਤ ਦੀ ਗੱਲ ਮਾੜੀ ਹੈ। ਜਿਸ ਨੂੰ ਭਾਈ ਮੂਲਾ ਭਾਈ ਮਰਦਾਨੇ ਦੇ ਦੋ ਪੈਸਿਆਂ ਬਦਲੇ ਲਿਖ ਕੇ ਦਿੰਦਾ ਹੈ, ਉਹ ਸਿਆਲਕੋਟ ਦਾ ਹਟਵਾਣੀਆਂ। ਇੰਨੀ ਕੋਈ ਗੱਲ ਉਹਨੇ ਸੰਗਤ ਵਿੱਚੋਂ ਸਮਝੀ, ਸਤਸੰਗਤ ਵਿੱਚੋਂ ਇੰਨੀ ਕੋਈ ਗੱਲ ਉਹਨੂੰ ਸਮਝ ਆਈ ਕਿ ਮਰਨਾ ਸੱਚ ਤੇ ਜੀਣਾ ਝੂਠ। ਇਹ ਧੰਨ ਗੁਰੂ ਨਾਨਕ ਕਹਿੰਦੇ ਨੇ, ਹੈਣ ਸਮਝ ਵਾਲੇ ਬੰਦੇ ਹੈਨ ਇਸ ਨਗਰ ਵਿੱਚ, ਜਿਹੜੇ ਮਰਨ ਨੂੰ ਸੱਚ ਸਮਝਦੇ। ਜਿਹੜਾ ਵੀ ਜਿਉਂਦਾ ਪਿਆ ਬੰਦਾ ਹੈ, ਮਰਨ ਲਿਖਾਏ ਮੰਡਲ ਮੈਂ ਆਏ, ਹਰ ਇੱਕ ਦੇ ਮੱਥੇ ਤੇ ਮਰਨਾ ਲਿਖਿਆ, ਲੇਕਿਨ ਆਮ ਸਧਾਰਨ ਮਨੁੱਖ ਮਰਨ ਦੀ ਗੱਲ ਕਰਨਾ ਨਹੀਂ ਚਾਹੁੰਦਾ, ਸੁਣਨਾ ਨਹੀਂ ਚਾਹੁੰਦਾ, ਮੌਤ ਵੱਲੋਂ ਅੱਖਾਂ ਮੀਟ ਲੈਣਾ ਚਾਹੁੰਦਾ। ਤੇ ਜਿਹੜਾ ਬੰਦਾ ਮੌਤ ਵੱਲੋਂ ਅੱਖਾਂ ਮੀਟ ਲੈਂਦਾ ਨਾ, ਉਹ ਜੀਵਨ ਚ ਅਵੇਸਲਾ ਹੋ ਜਾਂਦਾ, ਤੇ ਜਿਹੜਾ ਜੀਵਨ ਚ ਅਵੇਸਲਾ ਹੋ ਜਾਂਦਾ, ਉਹਨੂੰ ਜੀਣ ਦਾ ਢੰਗ ਨਹੀਂ ਫਿਰ ਆਉਂਦਾ। ਜੀਵਨ ਦਾ ਢੰਗ ਨਾ ਆਉਣ ਕਰਕੇ ਜੀਵਨ ਐਵੇਂ ਤੁਰ ਜਾਂਦਾ, ਐਵੇਂ ਬੀਤ ਜਾਂਦਾ। ਸਮਝ ਵਾਲਿਆਂ ਨੇ ਅੱਖਾਂ ਖੋਲ ਕੇ ਜੀਵਨ ਨੂੰ ਵੀ ਵੇਖਿਆ, ਜੀਵਨ ਦੇ ਅੰਤ ਨੂੰ ਵੀ ਵੇਖਿਆ, ਤੇ ਫਿਰ ਉਹਨਾਂ ਨੇ ਜੀਵਨ ਦਾ ਕੋਈ ਰਾਹ ਬਣਾਇਆ, ਕੋਈ ਢੰਗ ਅਪਣਾਇਆ ਕਿ ਜ਼ਿੰਦਗੀ ਕੈਸੀ ਹੋਣੀ ਚਾਹੀਦੀ ਹੈ। ਮੌਤ ਸਿਰ ਤੇ ਆ ਰਹੀ ਹੈ, ਮੌਤ ਦੀ ਤਲਵਾਰ ਸਿਰ ਤੇ ਲਟਕ ਰਹੀ ਹੈ, ਤੇ ਇੱਥੇ ਕੋਈ ਮਸਤ ਰਹਿਣ ਵਾਲੀ, ਸੁੱਤੇ ਰਹਿਣ ਵਾਲੀ ਗੱਲ ਤਾਂ ਹੈ ਨਹੀਂ, ਜਾਗਦੇ ਰਹਿਣ ਦੀ ਲੋੜ ਹੈ। ਉਹ ਫਿਰ ਜਾਗਦੇ ਨੇ, ਜਾਗਦੇ ਨੇ ਤੇ ਜਿਉਂਦੇ ਨੇ, ਮਹਾਰਾਜ ਤਾਂ ਜਿਉਂਦੇ ਹੀ ਉਹਨਾਂ ਨੂੰ ਗਿਣਦੇ ਨੇ।

ਉਹਨਾਂ ਨੇ ਜ਼ਿੰਦਗੀ ਵਿੱਚ ਜ਼ਿੰਦਗੀ ਦੇਣ ਵਾਲੇ ਨੂੰ ਯਾਦ ਕੀਤਾ, ਜ਼ਿੰਦਗੀ ਲੈ ਲੈਣ ਵਾਲੇ ਨੂੰ ਯਾਦ ਕੀਤਾ, ਭੇਜਣ ਵਾਲੇ ਨੂੰ ਯਾਦ ਕੀਤਾ, ਸੱਦ ਲੈਣ ਵਾਲੇ ਨੂੰ ਯਾਦ ਕੀਤਾ। ਯਾਦ ਕੀਤਾ ਤੇ ਜ਼ਿੰਦਗੀ ਸੁਚੱਜੀ ਹੋ ਗਈ। ਮਹਾਰਾਜ ਕਹਿੰਦੇ ਨੇ ਉਹ ਜਿਉਂਦੇ ਨੇ, ਉਹਨਾਂ ਦਾ ਜੀਵਣਾ ਠੀਕ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਤੇ ਮਹਾਰਾਜ ਤਾਂ ਕਹਿੰਦੇ ਨੇ ਨਾਨਕ ਅਵਰ ਨਾ ਜੀਵੈ ਕੋਏ, ਕਿ ਮਹਾਰਾਜ ਆਹ ਜਿਹੜੇ ਬਾਕੀ ਸਾਹ ਲੈਂਦੇ ਖਾਂਦੇ ਪੀਂਦੇ ਇਹਨਾਂ ਨੂੰ ਜਿਉਂਦੇ ਨਹੀਂ ਗਿਣਦੇ ਤੁਸੀਂ। ਮਹਾਰਾਜ ਕਹਿੰਦੇ ਨੇ ਕਾਹਦਾ ਜੀ, ਇਹ ਕੈਸੀ ਜ਼ਿੰਦਗੀ ਹੈ, ਜੇ ਜੀਵੇ ਪਤ ਲੱਥੀ ਜਾਏ, ਜੇ ਇਸ ਤਰ੍ਹਾਂ ਜਿਉਂਦਾ ਰਿਹਾ, ਖਾਇਆ ਮੈਲ ਵਧਾਇਆ, ਪੈਦੇ ਘਰ ਕੀ ਹਾਨ, ਬਕ ਬਕ ਵਾਦ ਚਲਾਇਆ, ਬਿਨ ਨਾਵੇਂ ਦਿਖ ਜਾਣ, ਜਾਂ ਉਹ ਜਿਹੜੀ ਆਪਾਂ ਰੋਜ਼ ਪੜ੍ਹਦੇ ਹਾਂ, ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਛੇ ਜਾਏ, ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜ੍ਹਨ ਸਲੋਕ, ਕੋਥੀ ਜਾਈ ਸੱਟਿਆ ਕਿਸੇ ਲੱਗਾ ਦੋਖ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਸਭ ਕਹਿੰਦੇ ਨੇ ਜਿੱਤ ਮੁੱਖ ਨਾਮ ਨਾ ਉਚਰੈ ਬਿਣ ਨਾਵੇਂ ਰਸ ਕਾਹੇ, ਨਾਨਕ ਇਵੇਂ ਜਾਣੀਏ ਤਿੱਤ ਮੁੱਖ ਥੁੱਕਾਂ ਪਾਏ। ਕਿੰਨਾ ਕੁਝ ਜ਼ਾਇਆ ਕਰ ਛੱਡਿਆ ਜ਼ਿੰਦਗੀ ਦਾ, ਕਿਤਨਾ ਕੁਝ ਬਰਬਾਦ ਕੀਤਾ, ਨਹੀਂ ਕੁਝ ਨਾ ਬਰਬਾਦ ਕੀਤਾ, ਜ਼ਿੰਦਗੀ ਹੀ ਬਰਬਾਦ ਕੀਤੀ, ਜ਼ਿੰਦਗੀ ਦੀ ਤੌਹੀਨ ਕੀਤੀ। ਜੀਵਨ ਦੇਣ ਵਾਲੇ ਦੀ ਵੀ ਇਸ ਗੱਲ ਵਿੱਚ ਕੋਈ ਅਦਬ ਵਾਲੀ ਗੱਲ ਨਹੀਂ ਹੋਈ, ਸਤਿਕਾਰ ਵਾਲੀ ਕਦਰ ਵਾਲੀ ਗੱਲ ਨਹੀਂ ਹੋਈ ਕਿ ਤੂੰ ਜ਼ਿੰਦਗੀ ਦਿੱਤੀ ਅਜਾਈ ਤੁਰੀ ਗਈ, ਅਸਾਂ ਧਿਆਨ ਵੀ ਨਾ ਦਿੱਤਾ। ਸਭ ਕਹਿੰਦੇ ਨੇ ਨਹੀਂ, ਇਸ ਤਰ੍ਹਾਂ ਦੀ ਜ਼ਿੰਦਗੀ ਜੇ ਜੀਵੇ ਪਤ ਲੱਥੀ ਜਾਏ, ਜੇ ਸੱਚੀ ਦਰਗਾਹ ਚ ਜਾਣ ਲੱਗਾ ਪਤ ਲਵਾ ਕੇ ਗਿਆ, ਉੱਥੇ ਮਾਣ ਨਾ ਪਾ ਸਕਿਆ, ਇੱਥੇ ਇੱਜ਼ਤ ਨਾ ਕੀਤੀ, ਉੱਥੇ ਇੱਜ਼ਤ ਨਾ ਹੋਈ, ਤਾਂ ਫਿਰ ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ ਬਿਨ ਨਾਵੇਂ ਪਤ ਗਿਆ ਗਵਾਇਆ। ਇਹ ਤਾਂ ਕੋਈ ਗੱਲ ਨਾ ਹੋਈ, ਇਹ ਕੋਈ ਜ਼ਿੰਦਗੀ? ਸਭ ਕਹਿੰਦੇ ਨੇ ਜ਼ਿੰਦਗੀ ਤਾਂ ਉਹ ਹੈ, ਗਿਣਦੇ ਨੇ ਮਹਾਰਾਜ ਜੀਣ ਵਾਲਿਆਂ ਨੂੰ ਗਿਣਦੇ ਨੇ, ਆਇਆ ਸਫਲ ਤਾਹੂ ਤੋਂ ਗਣੀ ਹੈ। ਕਹਿੰਦੇ ਨੇ ਉਹਦੀ ਜ਼ਿੰਦਗੀ ਨੂੰ ਮੈਂ ਸਫਲ ਹੀ ਸਮਝਣਾ, ਬਲਕਿ ਜਿਉਂਦਾ ਗਿਣਦਾ ਹੀ ਉਹਨਾਂ ਨੂੰ ਹਾਂ। ਜਾਸ ਰਸਨ ਹਰ ਹਰ ਜਸ ਭਣੀਏ, ਆਏ ਬਸੇ ਸਾਧੂ ਕੇ ਸੰਗੇ, ਅਣਦਿਨ ਨਾਮ ਧਿਆਵਹਿ ਰੰਗੇ, ਆਵਤ ਸੋ ਜਨ ਜਿਹੜਾ ਨਾਮੇ ਰਾਤਾ, ਜਾਂਕੋ ਦਇਆ ਮਇਆ ਵਿਧਾਤਾ। ਉਹ ਬੰਦਾ ਆਉਂਦਾ ਹੈ ਠੀਕ ਹੈ, ਜਾਂਦਾ ਵੀ ਹੈ ਠੀਕ ਹੈ, ਪਰ ਉਹਦੇ ਆਉਣ ਦੀ ਗੱਲ ਵੱਖਰੀ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿਲਕੀ ਕਥਾ ਨਰਾਰੀ ਨੇ ਵੱਖਰੀ ਗੱਲ ਹੁੰਦੀ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਆਇਆ ਕਮਾਈ ਕੀਤੀ, ਜ਼ਿੰਦਗੀ ਸਫਲੀ ਕੀਤੀ, ਗਿਆ ਪ੍ਰਭੂ ਦੇ ਦਰਸ਼ਨਾਂ ਵਿੱਚ ਸਮਾ ਗਿਆ, ਸਵਾਦ ਆਇਆ ਆਉਣ ਦਾ, ਆਨੰਦ ਆ ਗਿਆ ਜਾਣ ਵਿੱਚ। ਉਹਦਾ ਆਉਣਾ ਜਾਣਾ ਉਹਨਾਂ ਵਰਗਾ ਨਹੀਂ ਜਿਨ੍ਹਾਂ ਦੀ ਗੱਲ ਆਪਾਂ ਪੜ੍ਹਨੇ, ਆਇਆ ਗਿਆ ਮੋਇਆ ਨਾ, ਉਹਨਾਂ ਦੇ ਆਉਣ ਜਾਣ ਦੀ ਗੱਲ ਹੋ ਰਹੀ। ਸੁੱਤੇ ਹੋਏ ਲੋਕਾਂ ਦੀ, ਜੀਵਨ ਨੂੰ ਨਾ ਸਮਝਣ ਵਾਲੇ ਲੋਕਾਂ ਦੀ, ਮੌਤ ਤੋਂ ਨਾ ਜਾਗੇ ਲੋਕਾਂ ਦੀ ਗੱਲ ਹੋ ਰਹੀ, ਜੀਵਨ ਪ੍ਰਤੀ ਸਜਗ ਲੋਕਾਂ ਦੀ ਕਹਾਣੀ ਵੱਖਰੀ। ਉਹ ਸੱਚੇ ਵਾਹਿਗੁਰੂ ਨਾਲ ਜੁੜੇ ਹੋਏ, ਆਉਂਦੇ ਤਾਂ ਉਹ ਵੀ ਨੇ, ਜਾਂਦੇ ਉਹ ਵੀ ਨੇ,

संसार दा आना जाना तो बड़े है, पर इस आउण तो बाद जान दे समय नबेड़ा सच ते होना है। सदा रहने वाले वाहिगुरु अकाल पुरख असी रोज पढ़ने, कूड़ राजा, कूड़ परजा, कूड़ सब संसार, क्योंकि रहना जो नहीं, जेड़ा आज है कल नहीं होएगा, जो आज तो 100-200 वरे पहला सी ओदे बारे पढ़ते हैं सुनते हैं, कदे यकीन आउंदा कदे नहीं आउंदा, और बहुत कुछ ऐसा भी है जिदे बारे लिखिया भी नहीं गया, असी कुछ सुनते भी नहीं, कुछ कह भी नहीं सकते, बहुत कुछ संसार ते ऐसा ही होया जिदी कोई निशानी बाकी नहीं है, जिदी निशानी भी कोई नहीं, जिक्र भी कोई नहीं, उन्हूं सच कवे कहोगे, और होर चार दिनां नूं जिहड़ियां निशानियां साडे कोल पिछले इतिहास दीआं कायम ने, हो सकदा है ना रहण। आउण वाला युग जिस वेले असीं गल्लां करीए कहण इह झूठ है, इह मन्नण विच नहीं आउंदा, जो कल सी अज झूठ हो गया, जो अज है कल झूठ हो जाएगा, ओदे बारे धन गुरु नानक कहिंदे ने, कूड़ राजा, कूड़ परजा, कूड़ सब संसार, कूड़ मंडप, कूड़ माड़ी, कूड़ बैसन हार, कूड़ सोयना, कूड़ रूपा, कूड़ पहनन हार, कूड़ काया, कूड़ कपड़, कूड़ रूप अपार, कूड़ मियां, कूड़ बीबी, खप होए फार, कूड़ कूड़े नेह लगा, विसरिया करदार, गलत हो गया काम, कूड़ नाल मोह पा लिया, कूड़ नाल नेह पा लिया, जो रहण वाला सच सी ओदी संभाल ना कीती, ओनू चेते ना कीता, विसरिया करदार। महाराज सुचेत कराउंदे ने, किस नाल कीचे दोस्ती, जो तुर गया ओदे नाल दोस्ती, कि जो रहना है, जो है मौजूद है, जिसने अगे भी रहना, ओदे नाल प्यार, के जो तुर गया ओदे नाल प्यार, जो छड़ गया ओदे नाल प्यार, अज एक छड़ गया, और जो छड़ गया है ना, एक इशारा, कुछ संकेत दे गया। एक महापुरुष ने बड़ी प्यारी गल कही, वो कहिंदा हर बच्चा जो माता दे गर्भ तो जन्म लैंदा है, एक सूचना लैके पैदा हुंदा है कि मैं मरन वास्ते आया। वरे गंढां बीतदियां जांदियां ने, दिन बीतदे जांदे ने, बच्चा वड्डा हो रहा है, लेकिन कबीर जी कहिंदे ने दूजे पासों भी गिण लै, उधरों भी वेख लै, जननी जानत सुत वड्डा होता है, मां कहिंदी पुत्र वड्डा हो रहा है, पर कबीर दियां अखां होर पासों वेखदियां ने, वो कहिंदे ने इतना को ना जाने जे दिन दिन औध घटत है, ये तो जिंदगी घट रही है, जितनी आयु लिखा के लिया ओ दे विचों जेड़ी ए उमरां असीं गिण रहे हां वड्डे होण दी, ओनी घट गई है, बाकी थोड़ी रह गई, मरना नेड़े आउंदा जा रहा, ते जिस दिन मरना आ ही जांदा है ना, वो चाहे बाल अवस्था विच आ जावे, क्योंकि महाराज ने स्पष्ट कह दिता है इस बंध च कोई बंदिश नहीं है, न बारक न जोबन है न बिरधि कछ बंध, ओ बेरा न बूझिए जा आए परे जमफंद, बारे बूढ़े तरुणे भैया सब हूं जम लै जई है रे, सानू पसंद हो सकता है, जवान चंगा लग सकता है, बच्चा चंगा लग सकता है, बुजुर्ग का सत्कार हो सकता है, साडियां अखां अपने अपने हिसाब नाल किसे नूं चंगा समझदियां ने, किसे नूं माड़ा समझदियां, लेकिन जम नूं सारे ही चंगे लगते हैं, जदों जिन्हों वो जो चंगा लगता लैके तुर पैंदा, सब हूं जम लै जई है, ओ वड्डा हो रहा है, कबीर जी कहिंदे ने नहीं उधरों छोटा हो रहा, ते जिस दिन ओ छोटा हुंदा हुंदा पूरा हो जांदा है, ते साडे आम तौर ते कह दिंदे ने समाज च, कहिंदे ने पूरा हो गया फलाना, पूरा हो गया, मर गया नहीं कहिंदे, कहिंदे ने पूरा हो गया, भाव मौत दा समा जो नूं मिलिया सी, मौत तक दा समा, जीवन तो मौत तक दा समा, ओदा समा पूरा हो गया, हालांकि पूरा होना तां तां सी जे पूरे वाहिगुरु अकाल पुरख दे नाल रचिया हुंदा, जिंदगी सफलतावां नाल भरी हुंदी, जिंदगी आनंद नाल भरी हुंदी, जीवन नाम नाल भरपूर हुंदा, भगती ते नेकी नाल सेवा नाल भरपूर हुंदा, ते कहिए ए बंदा पूर्ण हो के गया, पूर्ण मनुखां वांगू जीवे है, पर नहीं, बहुत घट ऐसे हुंदे ने जिहड़े वाकई सफलता वाला जीवन जीउंदे होए जांदे ने, नहीं तां अधूरा जीवन बतीत करके ही बहुत तुर जांदे, और ए पूरा जीवन कोई कई वारी जवानी तो पहला पहला ही पूर्णताइयां नूं प्राप्त हो जांदे ने, ते कई जिहड़े ने सैवरियां दी उमरां पा के भी अधूरे दे अधूरे ही रह जांदे ने, क्योंकि कीता ही कुछ नहीं, पर नहीं असीं समझने जिंदगी दे दिन पूरे हो गए, कहिंदे आ बंदा पूरा हो गया, हर वो बाल जिहड़ा जन्म लैंदा है मौत दा मूंह पूरा करन वास्ते, मौत दा समा पूरा करन वास्ते जन्म लैके आया, ते समा वो मौत दा पूरा कर रहे,
ਹੋ ਜਾਏਗਾ ਤੇ ਜਿਸ ਦਿਨ ਮੌਤ ਦਾ ਸਮਾਂ ਪੂਰਾ ਕਰਕੇ ਉਹ ਤੁਰ ਜਾਂਦਾ ਹੈ, ਇੱਕ ਗੱਲ ਹੈ ਸੰਕੇਤ ਦੇ ਜਾਂਦਾ, ਇੱਕ ਗੱਲ ਕਹਿ ਜਾਂਦਾ, ਭਾਵੇਂ ਐਲਾਨ ਨਾ ਸਾਡੇ ਕੰਨਾਂ 'ਚ ਪੈਂਦਾ ਹੋਵੇ ਲੇਕਿਨ ਇੱਕ ਗੱਲ ਸਾਡੀ ਸਮਝ ਆ ਜਾਵੇ। ਉਹ ਕਹਿੰਦਾ ਮੈਂ ਚੱਲਿਆ ਤੁਸੀਂ ਤਿਆਰ ਰਹਿਣਾ। ਇੱਕ ਚਾਲੇ ਇੱਕ ਚਾਲ ਸੇ ਸਭ ਆਪਣੀ ਵਾਰ, ਵਾਰੀ ਲੱਗੀ ਹੋਈ ਔਰ ਇਹ ਵਾਰੀ ਇਸ ਤਰ੍ਹਾਂ ਦੀ ਹੈ ਸੰਸਾਰ ਦੀ ਵਿਉਂਤ ਵਿੱਚ ਵੀ ਕਈ ਵਾਰੀ ਵਾਰੀਆਂ ਲੱਗਦੀਆਂ ਨੇ, ਲਾਈਨ ਲੱਗ ਜਾਂਦੀ, ਕਿਉਂ ਲੱਗ ਜਾਂਦੀ, ਪਰ ਉੱਥੇ ਬੰਦਾ ਇੱਕ ਪਾਸੇ ਸਿਰ ਕਰਕੇ ਵੇਖਦਾ ਕਿ 70 ਬੰਦੇ ਖੜੇ ਨੇ ਤੇ 80 ਖੜੇ ਨੇ, ਇਹਨਾਂ ਤੋਂ ਬਾਅਦ ਮੇਰਾ ਨੰਬਰ ਹੈ, ਉੱਥੇ ਵਾਰੀ ਦੀ ਗਿਣਤੀ ਦਾ ਪਤਾ ਲੱਗ ਜਾਂਦਾ। ਲੇਕਿਨ ਜਿਹੜਾ ਇਹ ਮਹਾਰਸ ਦੇ ਪਾਤਸ਼ਾਹ ਨੇ ਕਹਿ ਤਾਂ ਦਿੱਤਾ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਪਰ ਇਹ ਵਾਰੀ ਦਾ ਪਤਾ ਕੋਈ ਨਹੀਂ ਲੱਗਦਾ, ਇਹ ਵਾਰੀ ਦਾ ਨੰਬਰ ਮਾਲਕ ਨੇ ਆਪਣੇ ਹੱਥ ਰੱਖੇ। ਕਿਸ ਤੋਂ ਬਾਅਦ ਕਿਸ ਨੇ ਜਾਣਾ, ਕਿੰਨਿਆਂ ਤੋਂ ਬਾਅਦ ਕਿੰਨਵਾਂ ਨੰਬਰ ਸਾਡਾ, ਇਹ ਨਹੀਂ ਪਤਾ ਹੈ। ਵਾਰੀ ਲੱਗੀ ਹੋਈ ਲੇਕਿਨ ਇਸ ਵਾਰੀ ਦੀ ਗਿਣਤੀ ਦਾ ਪਤਾ ਮਾਲਕ ਨੂੰ ਆਪ ਨੂੰ, ਪਰ ਇਹ ਪੱਕੀ ਗੱਲ ਹੈ ਕਿ ਵਾਰੀ ਬਣੀ ਹੋਈ ਹੈ, ਉਸ ਵਾਰੀ ਅਨੁਸਾਰ ਜਾਣਾ ਤੇ ਜਿੰਨੀ ਚੱਲਣ ਜਾਣੇ ਆ ਸੇ ਕਿਉਂ ਕਰੇ ਵਿਥਾਰ, ਜਿਹਨਾਂ ਨੂੰ ਪਤਾ ਹੈ ਕਿ ਜਾਣਾ ਹੈ ਉਹ ਫਿਰ ਸੰਸਾਰ ਦੇ ਪਸਾਰੇ ਚ ਆਪਣੇ ਮਨ ਨੂੰ ਨਹੀਂ ਪਸਾਰਦੇ, ਸੰਸਾਰ ਦੇ ਵਿਸਥਾਰ ਵਿੱਚ ਆਪਣੇ ਮਨ ਨੂੰ ਖਿਲਾਰ ਨਹੀਂ ਖੰਡਾ ਨਹੀਂ ਦਿੰਦੇ, ਬਲਕਿ ਮਨ ਨੂੰ ਤਾਂ ਪ੍ਰਭੂ ਚਰਨਾਂ 'ਚ ਜੋੜਦੇ ਨੇ। ਉਹਨਾਂ ਦਾ ਅੰਤ ਸੱਚੇ ਵਾਹਿਗੁਰੂ ਅਕਾਲ ਪੁਰਖ ਨਾਲ ਜੁੜੇ ਹੋਣ ਕਰਕੇ ਉਹਨਾਂ ਦਾ ਸੱਚ ਤੇ ਨਿਬੇੜਾ ਹੁੰਦਾ ਹੈ, ਉਹਨਾਂ ਨੂੰ ਵਾਹਿਗੁਰੂ ਅਕਾਲ ਪੁਰਖ ਬਖਸ਼ ਕੇ ਆਪਣੇ ਵਿੱਚ ਮਿਲਾ ਲੈਂਦਾ ਹੈ, ਫਿਰ ਉਹਨਾਂ ਦਾ ਸੰਸਾਰ ਤੇ ਫੇਰਾ ਪਾਉਣ ਦੀ ਹੋਰ ਲੋੜ ਨਹੀਂ ਰਹਿੰਦੀ, ਆਉਣਾ ਜਾਣਾ ਮੁੱਕ ਜਾਂਦਾ ਹੈ। ਗੁਰੂ ਕੇ ਹੋ ਕੇ ਗੁਰਮੁਖ ਹੋ ਕੇ ਉਹਨਾਂ ਨੂੰ ਵਡਿਆਈਆਂ ਤੇ ਮਾਣ ਮਿਲਦਾ ਹੈ, ਰੇ ਰੇ ਦਰ ਕਹੇ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦੇਊ, ਉਹ ਆ ਮਹਿਲੀ ਪਾਵੇਂ ਤੂੰ ਬਾਸਾ, ਜਨਮ ਮਰਨ ਹੋਏ ਬਿਨਾਸਾ, ਉਹ ਸਾਚੇ ਰੰਗ ਰਾਤੇ ਸੱਚੇ ਵਾਹਿਗੁਰੂ ਅਕਾਲ ਪੁਰਖ ਦੇ ਰੰਗ ਵਿੱਚ ਰਤੇ ਹੋਏ, ਸਹਿਜ ਸਹਿਜ ਜੀਵਨ ਬਤੀਤ ਕਰਦੇ, ਸਹਿਜ ਨਾਲ ਭਰਪੂਰ ਹੋਏ ਹੋਏ, ਸਹਿਜ ਵਿੱਚ ਸਮਾਈ ਕਰਕੇ ਉਹਨਾਂ ਨੂੰ ਸੱਚਾ ਵਾਹਿਗੁਰੂ ਅਕਾਲ ਪੁਰਖ ਚੰਗਾ ਲੱਗਦਾ ਹੈ, ਵਾਹਿਗੁਰੂ ਨੂੰ ਉਹ ਚੰਗੇ ਲੱਗਦੇ ਨੇ, ਸੱਚੇ ਨੂੰ ਮਨ 'ਚ ਵਸਾ ਕੇ ਸ਼ਬਦ ਵਿੱਚ ਰਤੇ ਹੋਏ, ਅੰਤ ਉਹਨਾਂ ਦਾ ਫੈਸਲਾ ਉਹਨਾਂ ਦੀ ਚੰਗੀ ਕਰਨੀ ਕਰਕੇ ਚੰਗਾ ਹੁੰਦਾ। ਮਹਾਰਾਜ ਕਹਿੰਦੇ ਨਾਨਕ ਨਾਮ ਰਤੇ ਸੀ ਸੱਚ ਸਮਾਣੇ, ਬੋਰ ਨਾ ਭਵਜਲ ਫੇਰਾ, ਆਓ ਕਿਤੇ ਉਹਨਾਂ ਦੀ ਰੀਸ ਕਰੀਏ। ਜਿਹੜੇ ਮੁਰਗੇ ਭਵਜਲ ਦੇ ਫੇਰੇ ਵਾਸਤੇ ਨਹੀਂ ਬਣਾਏ ਗਏ, ਬਲਕਿ ਜਿਹੜੇ ਬਣਾਏ ਗਏ ਨੇ ਤੇ ਉਹਨਾਂ ਨੇ ਜੀਵਨ ਬਣਾਇਆ, ਜੀਵਨ ਬਣਾ ਕੇ ਜੀਵਨ ਨੂੰ ਸੱਚ ਨਾਲ ਜੋੜਿਆ, ਸੱਚੇ ਨਾਲ ਜੋੜਿਆ, ਉਹਨਾਂ ਦਾ ਬਹੁਰ ਨਾ ਭਵਜਲ ਫੇਰਾ, ਉਹਨਾਂ ਦਾ ਆਉਣਾ ਜਾਣਾ ਮੁੱਕ ਜਾਂਦਾ ਹੈ, ਜੀਣਾ ਵੀ ਉਹਨਾਂ ਦਾ ਹੈ, ਜਾਣਾ ਵੀ ਉਹਨਾਂ ਦਾ ਹੈ। ਆਓ ਐਸੇ ਲੋਕਾਂ ਦੀ ਪ੍ਰੇਰਣਾ ਲੈ ਕੇ ਜੀਵਨ ਨੂੰ ਅੱਖਾਂ ਖੋਲ ਕੇ ਵੇਖੀਏ, ਜਾਣ ਨੂੰ ਵੀ ਅੱਖਾਂ ਖੋਲ ਕੇ ਵੇਖੀਏ, ਜੀਣ ਤੇ ਜਾਣ ਦਾ ਕਦਰ ਪਾਈਏ, ਮੁੱਲ ਪਾਈਏ, ਔਰ ਜਾਣ ਦੀ ਤਿਆਰੀ ਕਰੀਏ, ਜੀਵਨ ਨੂੰ ਸਫਲਾ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਾਣ ਵਾਲੇ ਤਾਂ ਤੁਰੇ ਜਾਂਦੇ ਨੇ।

ਤੇ ਮੇਰਾ ਮਨ ਤਾਂ ਹਿਰਦੇ ਅੰਤਰ ਹੋਰ ਦੂਜੀ ਆਸ ਚੁਕਾਈ ਕਛੂ ਸਿਆਣਪ ਉਕਤ ਨਾ ਮੋਰੀ ਏਕ ਆਸ ਠਾਕ।

ਰਾਜੇ ਜਨਕ ਨੇ ਆਖਿਆ, ਦੇਵਤਿਆਂ ਨੇ ਮਹਾਰਾਜ ਇਹ ਨਰਕ ਹਨ, ਔਰ ਇੱਥੇ ਪਏ ਜੀਵਾਂ ਨੇ ਨਾਮ ਨਹੀਂ ਸੀ ਜਪਿਆ ਨਾ, ਇਸ ਵਾਸਤੇ ਇਹਨਾਂ ਦੀ ਆਤਮਾਵਾਂ ਨੂੰ ਤਸੀਹੇ ਦਿੱਤੇ ਜਾ ਰਹੇ। ਤਾਂ ਰਾਜੇ ਜਨਕ ਨੇ ਉੱਥੇ ਇੱਕ ਘੜੀ ਬਹਿ ਕੇ ਸਤਸੰਗ ਕੀਤਾ ਔਰ ਨਰਕਾਂ ਦੇ ਜੀਆਂ ਨੂੰ ਮੁਕਤ ਕਰਾਇਆ। ਤਾਂ ਹੀ ਆਖਿਆ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਘੜੀ ਦੇ ਸਿਮਰਨ ਦੇ ਨਾਲ ਜੋ ਰਾਜੇ ਜਨਕ ਨੇ ਮਨ ਕਰਕੇ ਉੱਥੇ ਕੀਤਾ, ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਆਖਿਆ, ਨਰਕਾਂ ਦੇ ਨਰਕ ਖਾਲੀ ਹੋ ਗਏ ਉਸ ਜਪਣ ਵਾਲੇ ਦੀ ਸਦਕੇ। ਕਿਉਂਕਿ ਜਿਸ ਵੇਲੇ ਨਾਮ ਨੂੰ ਇੱਕ ਪੱਲੜੇ ਵਿੱਚ ਰੱਖਿਆ ਧਰਮ ਰਾਜ ਨੇ, ਸਤਸੰਗ ਦੀ ਇੱਕ ਘੜੀ ਨੂੰ ਇੱਕ ਪੱਲੜੇ ਵਿੱਚ ਰੱਖਿਆ ਅਤੇ ਨਰਕਾਂ ਦੇ ਪਾਪੀਆਂ ਦੇ ਪਾਪਾਂ ਨੂੰ ਦੂਜੇ ਪੱਲੜੇ ਵਿੱਚ, ਤੇ ਨਾਮ ਦੇ ਤੁਲ ਉਹ ਪਾਪ ਨਾ ਤੁਲ ਸਕੇ। ਸਾਧ ਸੰਗਤ ਬੋਲੋ ਸ੍ਰੀ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਆਖਿਆ, ਸਾਈ ਦਾ ਨਾਮ ਏਡਾ ਅਮੋਲ ਹੈ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ, ਇਸ ਨੂੰ ਕੋਈ ਤੋਲ ਨਹੀਂ ਸਕਦਾ। ਤਾਂ ਉਹ ਰਾਜੇ ਜਨਕ ਦੇ ਦਰਬਾਰ ਵਿੱਚ ਜਿਸ ਵੇਲੇ ਗੁਰੂ ਨਾਨਕ ਦੇ ਗੁਣਵਾਨ ਹੋ ਰਹੇ ਸਨ, ਤੇ ਇੱਕ ਰਿੱਖੀ ਨੇ ਆਖਿਆ, ਗੁਰੂ ਨਾਨਕ ਕਲਯੁਗ ਵਿੱਚ ਆਏਗਾ, ਤੇ ਕਿਆ ਰਾਜਾ ਜਨਕ ਜੀ ਅਸੀਂ ਗੁਰੂ ਨਾਨਕ ਦੇ ਦਰਸ਼ਨ ਕਰ ਸਕਾਂਗੇ? ਆਖਿਆ, ਕਿਉਂ ਨਹੀਂ, ਤੂੰ ਸਵਾਸ ਦਸਮ ਦੁਆਰ ਤੇ ਚੜਾ ਲੈ ਤੇ ਅਸੀਂ ਤੈਨੂੰ ਇੱਕ ਮੱਠ ਵਿੱਚ ਪਾ ਦਿੰਦੇ ਹਾਂ, ਤੇ ਧਰਤੀ ਪੁੱਟ ਕੇ ਤੈਨੂੰ ਉਸ ਧਰਤੀ ਵਿੱਚ ਦੱਬ ਦਿੰਦੇ ਹਾਂ। ਜਦੋਂ ਕਲਯੁਗ ਆਵੇਗਾ, ਕਲਯੁਗ ਦਾ ਸਮਾਂ, ਤੇ ਗੁਰੂ ਨਾਨਕ ਨਿਰੰਕਾਰ ਗੁਰੂ ਨਾਨਕ ਬਣ ਕੇ ਸੰਸਾਰ ਤੇ ਆਏਗਾ, ਤੇ ਰਿੱਖੀ ਨੇ ਆਖਿਆ, ਮੈਂ ਗੁਰੂ ਨਾਨਕ ਨੂੰ ਕਿਵੇਂ ਲੱਭਾਂਗਾ? ਤਾਂ ਰਾਜਾ ਜਨਕ ਕਹਿਣ ਲੱਗਾ, ਤੈਨੂੰ ਗੁਰੂ ਨਾਨਕ ਨੂੰ ਲੱਭਣ ਦੀ ਲੋੜ ਨਹੀਂ, ਗੁਰੂ ਨਾਨਕ ਆਪੇ ਹੀ ਤੈਨੂੰ ਲੱਭ ਲਏਗਾ। ਸਾਧ ਸੰਗਤ ਬੋਲੋ ਸ੍ਰੀ। ਤੇ ਜਦੋਂ ਫਿਰ ਸਮਾਂ ਬਦਲਿਆ, ਕਲਯੁਗ ਦਾ ਸਮਾਂ ਆਇਆ, ਤੇ ਗੁਰੂ ਨਾਨਕ ਜਦੋਂ ਪੰਜਵਾਂ ਗੁਰੂ ਨਾਨਕ ਬਣਿਆ ਗੁਰੂ ਅਰਜਨ ਦੇਵ ਮਹਾਰਾਜ, ਤੇ ਜਿਸ ਵੇਲੇ ਸੰਤੋਖ ਸਰ, ਜਿੱਥੇ ਅੱਜ ਪਵਿੱਤਰ ਅੰਮ੍ਰਿਤਸਰ ਦੀ ਧਰਤੀ ਤੇ ਸੰਤੋਖ ਸਰ ਦਾ ਸਰੋਵਰ ਹੈ, ਉਸ ਦੀ ਖੁਦਾਈ ਹੋ ਰਹੀ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਟਾਹਲੀ ਥੱਲੇ ਬੈਠੇ ਸਨ। ਇਸ ਗੁਰਦੁਆਰੇ ਨੂੰ ਟਾਹਲੀ ਸਾਹਿਬ ਕਰਕੇ ਵੀ ਨਾਮ ਪ੍ਰਸਿੱਧ ਹੈ। ਤੇ ਜਿਸ ਵੇਲੇ ਸਰੋਵਰ ਦੀ ਸੇਵਾ ਹੋ ਰਹੀ ਸੀ ਤਾਂ ਖੁਦਾਈ ਦੇ ਵੇਲੇ ਜਦੋਂ ਪਿਆਰ ਵਾਲੇ ਖੁਦਾਈ ਕਰ ਰਹੇ ਸਨ, ਤੇ ਉਹ ਕਈ ਉਸ ਮੱਠ ਨੂੰ ਜਾ ਕੇ ਲੱਗੀ, ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਗਰੀਬ ਨਿਵਾਜ ਕੋਈ ਮੱਠ ਹੈ ਤੇ ਜਾਪਦਾ ਉਹਦੇ ਵਿੱਚ ਕੋਈ ਰਿੱਖੀ ਹੈ? ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਹਾਂ, ਇੱਕ ਰਿੱਖੀ ਹੈ ਜੋ ਰਾਜੇ ਜਨਕ ਦੇ ਸਮੇਂ ਤੋਂ ਸਾਡੇ ਦਰਸ਼ਨ ਕਰਨ ਵਾਸਤੇ ਪਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਆਏ, ਉਸ ਮੱਠ ਨੂੰ ਇੱਕ ਇੱਕ ਇੱਟ ਆਪਣੇ ਹੱਥ ਨਾਲ ਹਟਾਈ, ਕਿਤੇ ਰਿੱਖੀ ਨੂੰ ਲੱਗ ਨਾ ਜਾਵੇ, ਤੇ ਉਹ ਰਿੱਖੀ ਇੱਕ ਸਰੀਰ ਦਾ ਪਿੰਜਰ ਹੀ ਰਹਿ ਗਿਆ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਉਹਦਾ ਸਿਰ ਰੱਖਿਆ, ਮੁੱਖ ਤੇ ਛੱਟੇ ਦਿੱਤੇ ਜਲ ਦੇ, ਸਿਰ ਤੇ ਹੱਥ ਰੱਖਿਆ, ਤੇ ਰਿੱਖੀ ਨੇ ਅੱਖਾਂ ਖੋਲੀਆਂ, ਪੁੱਛਿਆ, ਕਿਹੜਾ ਸਮਾਂ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਲਯੁਗ ਹੈ, ਕਲਯੁਗ ਕੰਮਿਆ। ਰਿੱਖੀ ਕਹਿਣ ਲੱਗਾ, ਮੈਨੂੰ ਕਲਯੁਗ ਦੀ ਤੱਤੀ ਵਾਹ ਨਾ ਲੱਗੇ, ਮੈਨੂੰ ਬਚਾ ਲਓ। ਤੇ ਫਿਰ ਝੱਟ ਖਿਆਲ ਆਇਆ, ਉਹ ਮੈਂ ਆਪ ਹੀ ਤਾਂ ਕਲਯੁਗ ਵਿੱਚ ਆਉਣਾ ਚਾਹੁੰਦਾ ਸਾਂ ਕਿ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਾਂ, ਉਸ ਨਿਰੰਕਾਰ ਦੇ ਦਰਸ਼ਨ ਕਰਾਂ। ਤੇ ਫਿਰ ਕਹਿਣ ਲੱਗਾ ਰਿੱਖੀ ਕਿ ਕਲਯੁਗ ਵਿੱਚ ਗੁਰੂ ਨਾਨਕ ਨੇ ਆਉਣਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਦੀ ਗੋਦ ਵਿੱਚ ਰਿੱਖੀ ਦਾ ਸਿਰ ਹੈ, ਦਸਮ ਦੁਆਰ ਤੋਂ ਸਵਾਸ ਥੱਲੇ ਉਤਰੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਸਵਾਸ ਉਤਾਰੇ, ਤੇ ਪੁੱਛਦਾ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਹਨ। ਕੋਲ ਖੜੋਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਦੀ ਗੋਦ ਵਿੱਚ ਹੀ ਤੇਰਾ ਸਿਰ ਹੈ ਰਿੱਖੀ। ਸਾਧ ਸੰਗਤ ਬੋਲੋ ਸ੍ਰੀ। ਉਸ ਵੇਲੇ ਜਿਸ ਵੇਲੇ ਰਿੱਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ, ਕਹਿਣ ਲੱਗਾ, ਸੱਚਮੁੱਚ
ਗੁਰੂ ਅਰਜਨ ਦੇਵ ਹੀ ਹਰੀ ਦਾ ਰੂਪ ਹੈ। ਤਾਂ ਫਿਰ ਉਸ ਰਿਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਸਵਾਸ ਛੱਡ ਦਿੱਤੇ ਤੇ ਫਿਰ ਜੂਨੀਆਂ ਤੋਂ ਮੁਕਤ ਹੋ ਕੇ ਨਿਰੰਕਾਰ ਦੇ ਦੇਸ਼ ਚਲਾ ਗਿਆ। ਤਾਂ ਹੀ ਆਖਿਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨੇ ਆਇਆ। ਜੋ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਪਿਆਰ ਨਾਲ ਸਿਦਕ ਨਾਲ ਭਰੋਸੇ ਨਾਲ ਜਪੇਗਾ ਪਿਆਰੀ ਸਾਧ ਸੰਗਤ ਉਹ ਜੂਨਾਂ ਤੋਂ ਰਹਿਤ ਹੋ ਜਾਵੇਗਾ। ਜੂਨਾਂ ਦੇ ਫਿਰ 84 ਲੱਖ ਤ੍ਰਿਗੜ ਜੂਨਾਂ ਵਿੱਚ ਨਾ ਆਵੇਗਾ। ਉਹ ਜੋ ਜਪੇਗਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਆਓ ਪਿਆਰ ਨਾਲ ਜਪੀਏ।

ਗਰੀਬ ਨਵਾਜ਼ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦਿਆਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਮਾਤਾਵਾਂ ਬੀਬੀਆਂ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਬਾਣੀ ਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਕੇ ਕੀਰਤਨ ਨੂੰ ਬੇਅੰਤ ਮਾਇਆ ਮੱਥਾ ਟੇਕਿਆ ਅੰਤਰਜਾਮੀ ਸੋਢੀ ਸੁਲਤਾਨ ਪਾਤਸ਼ਾਹ ਸਰਬੱਤ ਗੁਰਮੁਖ ਮਾਈ ਭਾਈ ਦੀ ਹਾਜ਼ਰੀ ਦਰ ਕਬੂਲ ਕਰਨੀ ਸਰਬੱਤ ਨੂੰ ਦਰੋ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਦੇਹ ਅਰੋਗਤਾ ਗਰੀਬ ਨਵਾਜ਼ ਪਾਤਸ਼ਾਹ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਦਾਰਾ ਮਹਲਾ ਪੰਜਵਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਸਰਨੀ ਆਇਓ ਨਾਮ ਨਿਧਾਨ।

పొచ్చాను పై పరాపతూ మానుదేవుయా గోవిందు మిలనకి ఏ తరి బరియా

அனு சமஜ கச்சு பிகடே உன்னாயின் படல ராம முரார் அனு சமஜ

ਸਾਹਿਬਜ਼ਾਦਿਆਂ ਦੇ ਇਸ ਮਹਾਨ ਬਲੀਦਾਨ ਨੂੰ ਵੇਖ ਕੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਹਿਮਾ